अजूनी सैगम गुर प्रसाद। जब आद सत जुगाद सत है भी सत नानक होशी।

ਬ੍ਰਹਮ

ਇੱਥੇ ਖਪਤ ਪੈਂਦੇ ਸਾ, ਇੱਥੇ ਲੈ ਲੈ ਮੁੱਕਰ ਸਾ, ਇੱਥੇ ਮੂਰਖ ਖਾਈ ਸਾ, ਇੱਥੇ ਅੰਗੂਠ ਪੂਛਰ ਸਾ, ਇਹ ਭੇਦਾ ਤਰੀਕਾ ਸਾ, ਮੰਦ ਖਲਾਸੀ ਭਾਣਾ

ਤਿਸ ਵਿੱਚ ਧਰਤੀ ਠਾਕ ਸੀ ਧਰਮ ਸਾ ਤਿਸ ਵਿੱਚ ਨਾਮ ਕਰਮੀ ਕਰਮੀ ਹੋਏ ਵਿਚਾਰ ਜਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਕੱਚ ਪਾਈ ਉੱਥੇ ਪਾਏ ਨਾਨਕ ਗਿਆ ਧਰਮ ਖੰਡ ਕਾ ਇਹੋ ਗਿਆਨ ਖੰਡ ਕਾ ਕਿੱਥੇ ਪੌਣ ਪਾਣੀ ਦਾ ਸੰਤਰ ਕਿੱਥੇ ਕਾਨ ਮਿਲੇ ਕਿੱਥੇ ਪਰਮੈ ਧਾਰ ਕਰੀਏ ਗੁਰਗ੍ਰੰਥ ਮੇਰੇ।

ਕਿੱਥੇ ਕਿੱਥੇ ਰਤਨ ਤੂੰ ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਕਿੱਥੀਆਂ ਸੁੱਤੀ ਨਾਨਕ ਅੰਤ ਨਾ ਆ।

स्वराज का त्रिशत कर्मकांड की।

सुनी सैगम गुर प्रसाद जब आद सच जुगाद सच है भी सच ना।

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁਖ ਲਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰ ਤੇਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਣ ਤੁਧਨੋ ਇੰਦਰ ਇੰਦਰ ਆਸਨ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜ੍ਹਨ ਰਖੀਸ਼ਵਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਧਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਾਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ

ਦਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ।

ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜਾ ਵੈ ਸਹਿ ਕੁਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਰ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੁ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ।

ਤੂ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾਹੇ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰ

ਸੱਚਾ ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ।

ਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੂੰਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਕ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੂ ਭੇਵ ਨ ਪਾਵਤ ਬੇਦਾ ਤਾਕਾ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਨਤ।

ਸਤਿਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆ ਵਾਧਾਈਆ।

ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦਨੋ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਂਦ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਇਤ ਦੇਖਦੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਕੀਆਂ ਚ ਡਿਬੂੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਿਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵੈ ਗੁਰੂ ਤਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਕੀਤਾ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦੇ ਆ ਬਾਣੀ ਪੜ੍ਹਦੇ ਆ ਆਪ ਜੀ ਦੀ ਸੇਵਾ ਸੰਭਾਲ ਕਰਦੇ ਆ ਹੋਈਆਂ ਬੇਅੰਤ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੁਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀਓ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਜੀ ਬਾਜਵਾ ਦੀ ਦੇਹ ਰੋਗਤਾ ਵਾਸਤੇ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਤਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਖੰਡਾ।

ਜਿੰਨੇ ਵੀ ਸਰੀਰ ਮਹਾਰਾਜ ਦੀ ਗੋਦ ਵਿੱਚ ਬੈਠੇ ਹੋ ਜ਼ਰੂਰ ਗਾਓ। ਇੰਜ ਜਾਣੋ ਜਿਨ੍ਹਾਂ ਦੀ ਰਸਨਾ ਤੇ ਮਹਾਰਾਜ ਦੀ ਬਾਣੀ ਹੈ ਉਹ ਸਾਡੇ ਤੇ ਨਿਹਾਲ ਹੈ, ਇਹ ਵੀ ਉਹਦੀ ਕਿਰਪਾ ਦੀ ਨਿਸ਼ਾਨੀ ਹੈ। ਜਦੋਂ ਤੂੰ ਚੁਗਲੀ ਨਿੰਦਿਆ ਈਰਖਾ ਵਿੱਚ ਡੁੱਬ ਜਾਏ ਇੰਜ ਜਾਣੀ ਗੁਰੂ ਦੀ ਕਿਰਪਾ ਨਹੀਂ। ਜਦੋਂ ਉਹਦਾ ਨਾਮ ਲਏ ਉਹਨੂੰ ਯਾਦ ਕਰੇ ਉਹਦੇ ਗੁਣ ਗਾਏ ਇਹੀ ਉਹਦੀ ਨਿਸ਼ਾਨੀ ਹੈ, ਉਹ ਤੇਰੇ ਤੇ ਨਿਹਾਲ ਹੈ। ਤਾਂ ਹੀ ਆਪਣੇ ਨਾਲ ਜੋੜਿਆ ਹੈ। ਅਰਬਾਂ ਖਰਬਾਂ ਦੁਨੀਆ ਦਿਨ ਰਾਤ ਦੌੜੀ ਫਿਰਦੀ ਹੈ ਪਰ ਕਰਮਾਂ ਵਾਲੀਆਂ ਰੂਹਾਂ ਮਹਾਰਾਜ ਦੀ ਗੋਦ ਵਿੱਚ ਬੈਠੀਆਂ ਨੇ। ਕਹਿੰਦੇ ਜੇ ਹਲੇ ਵੀ ਮਨ ਨਹੀਂ ਲੱਗਦਾ, ਆਪਣੇ ਆਪ ਨੂੰ ਪੁੱਛਿਆ ਕਰ, ਜੇ ਹਲੇ ਵੀ ਮਨ ਨਹੀਂ ਲੱਗਦਾ, ਵਿਕਾਰਾਂ ਵਿੱਚ ਜਾਂਦਾ ਹੈ, ਕੀਰਤਨ ਕਰਨ ਵਾਲੇ ਚ ਫਰਕ ਹੋ ਸਕਦਾ ਹੈ, ਸੁਣਨ ਵਾਲੇ ਚ ਫਰਕ ਹੋ ਸਕਦਾ ਹੈ, ਬਾਣੀ ਉਹੀ ਹੈ ਦਰਗਾਹੀ ਇਲਾਹੀ। ਕੋਈ ਪਿਆਰ ਤੇ ਪ੍ਰੇਮਾ ਭਗਤੀ ਨਾਲ ਗਾਏ ਅੱਜ ਵੀ ਭਾਗ ਲੱਗਦੇ ਨੇ, ਪਰ ਉਹਨਾਂ ਨੂੰ ਜਿਹੜੇ ਮਨ ਲਾ ਕੇ ਕਹੋ ਕਬੀਰ ਸੰਸਾ ਨਹੀਂ, ਕਹਿੰਦੇ ਨੇ ਕੋਈ ਸ਼ੰਕਾ ਨਹੀਂ, ਸਿੱਧੀ ਧੁਰ ਦਰਗਾਹ ਵਿੱਚ ਤੈਨੂੰ ਸਭ ਤੋਂ ਵੱਡੀ ਜਗ੍ਹਾ ਮਿਲ ਜਾਏਗੀ, ਭਾਵੇਂ ਕੋਈ ਗਾਏ ਤੇ ਭਾਵੇਂ ਕੋਈ ਸੁਣੇ।

ਕੋਈ ਗੁਰੂ ਦਾ ਵਜ਼ੀਰ, ਕੋਈ ਗੁਰੂ ਦਾ ਕੀਰਤਨੀਆ, ਕੋਈ ਗੁਰੂ ਦਾ ਪਿਆਰਾ ਪਿਆਰ ਤੇ ਭਾਵਨਾ ਨਾਲ ਜਦੋਂ ਬਾਣੀ ਪੜ੍ਹਦਾ ਹੈ, ਕਹਿੰਦੇ ਨੇ ਫਿਰ ਨਿਰੰਕਾਰ ਹੀ ਬੋਲਦਾ ਹੈ, ਉਹ ਆਪ ਹੀ ਬੋਲਦਾ ਹੈ। ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਬਖਸ਼ਿਸ਼। ਗੁਰੂ ਅਰਜਨ ਦੇਵ ਜੀ ਮਹਾਰਾਜ ਖੁਦ ਸੇਵਾਦਾਰ ਬਣ ਗਏ, ਅਰਸ਼ਾਂ ਦੇ ਮਾਲਕ ਪਹਿਲਾ ਪ੍ਰਕਾਸ਼ ਹੋਇਆ ਤੇ ਫਰਸ਼ਾਂ ਤੇ ਬਹਿ ਗਏ। ਹਾਲੇ ਗੁਰਤਾ ਗੱਦੀ ਨਹੀਂ, ਪਹਿਲਾ ਹੁਕਮਨਾਮਾ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਹੈ। ਸਾਰੀਆਂ ਸੰਗਤਾਂ ਹੈਰਾਨ ਨੇ, ਮਹਾਰਾਜ ਹੁਕਮਨਾਮੇ ਦੀ ਸੰਪੂਰਨਤਾ, ਤੁਸੀਂ ਆਪਣੀ ਬਾਣੀ ਦਾ ਇੰਨਾ ਸਤਿਕਾਰ ਕਰ ਰਹੇ ਹੋ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੇਰੀ ਬਾਣੀ ਨਹੀਂ, ਇਹ ਇਲਾਹੀ ਨੂਰ ਹੈ, ਮੈਂ ਨਹੀਂ ਬੋਲਦਾ, ਉਹ ਹੀ ਬੋਲਦਾ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਕਹਿੰਦੇ ਨੇ ਬਈ ਸਰੀਰ ਕਰਕੇ ਅਸੀਂ ਚਲੇ ਜਾਣਾ, ਫਿਰ ਸੰਗਤਾਂ ਬੈਰਾਗ ਕਰਦੀਆਂ ਨੇ, ਮਹਾਰਾਜ ਅਸੀਂ ਕਿਹਦੇ ਆਸਰੇ ਜੀਵਾਂਗੇ।

ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੇ ਗੁਰੂ ਦੇ ਚਰਨੀ ਲਾ ਕੇ ਜਾਵਾਂਗਾ ਜੋ ਇਸ ਲੋਕ ਦਾ ਹੀ ਨਹੀਂ ਪਰ ਲੋਕ ਦਾ ਵੀ ਮਾਲਕ ਹੋਵੇਗਾ। ਇੱਕ ਵਾਰੀ ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਰਜ ਰਜ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ, ਕੇਵਲ ਗਾਇਆ ਹੀ ਨਹੀਂ ਸੁਣਿਆ ਹੀ ਨਹੀਂ। ਦਸਾਂ ਪਾਤਸ਼ਾਹੀਆਂ ਦੀ ਜੋਤ ਜਾਣ ਕੇ ਮੰਨਿਆ ਉਹਨਾਂ ਦੀ ਬਾਣੀ ਨੂੰ, ਕਹਿੰਦੇ ਨੇ ਫਿਰ ਜਿਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ ਪੂਜ ਕਰਾਵਾਂ, ਉਹਨਾਂ ਦੀ ਵੀ ਜੈ ਜੈਕਾਰ ਹੋ ਗਈ। ਜਿਨ੍ਹਾਂ ਨੇ ਆਪਣੇ ਮਾਲਕ ਨੂੰ ਧੰਨ ਧੰਨ ਆਖਿਆ ਉਹਨਾਂ ਦੀ ਵੀ ਧੰਨ ਧੰਨ ਹੋ ਗਈ। ਸੱਚੇ ਪਾਤਸ਼ਾਹ ਅਸੀਂ ਕਲਯੁਗੀ ਹਾਂ, ਆਪ ਜੀ ਮਿਹਰਾਂ ਦੇ ਘਰ ਵਿੱਚ ਆਓ, ਬਾਣੀ ਸਾਡੀ ਜ਼ਿੰਦਗੀ ਦਾ ਆਧਾਰ ਬਣ ਜਾਏ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਜਿਵੇਂ ਮੱਛਲੀ ਦਾ ਪਾਣੀ ਜੀਵਨ ਹੈ, ਇਵੇਂ ਗੁਰਸਿੱਖ ਦਾ ਬਾਣੀ ਜੀਵਨ ਬਣ ਜਾਏ। ਕਹਿੰਦੇ ਨੇ ਫਿਰ ਈਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ, ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਮਿਹਰ ਕਰੇ। ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਲੱਖ ਲੱਖ ਵਧਾਈਆਂ। ਹਮੇਸ਼ਾ ਬਾਣਾ ਤੇ ਬਾਣੀ ਨਾਲ ਜੁੜੇ ਰਹੀਏ, ਊੜੇ ਤੇ ਜੂੜੇ ਨਾਲ ਜੁੜੇ ਰਹੀਏ। ਆਓ ਬੜੇ ਗੁਰਮੁਖ ਪਿਆਰੇ ਭਾਈ ਸਾਹਿਬ ਜੀ, ਭਾਈ ਲਖਵਿੰਦਰ ਸਿੰਘ ਜੀ, ਜਿਨ੍ਹਾਂ ਤੇ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼, ਉਹ ਆਪ ਜੀ ਦੇ ਸਨਮੁਖ ਹੋਣਗੇ। ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿਜ ਰੂਪ ਧਾਰ ਨਾਥਾ ਨਾਥ ਸਨਾਥ ਕਰਾਇਆ ਨਰਪਤ ਨਰੇ ਨਰਿੰਦ ਹੈ ਨਿਰੰਕਾਰ ਅਕਾਰ ਬਣਾਇਆ ਕਰਤਾ ਪੁਰਖ ਵਖਾਣੀਏ ਕਾਰਨ ਕਰਨ ਬਿਰਦਸ ਦਾਇਆ ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਹਰ ਕੀ ਵਡਿਆਈ ਹਉ ਆਖ ਨਾ ਸਕਾਂ ਹਉ ਮੂਰਖ ਮੁਗਧ ਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਨ ਵਾਹਿਗੁਰੂ ਸਾਹਿਬ ਜੀ ਸੁਣਿਆ ਸਾਰਾ ਗੁਣਾ ਕੇ ਗਹਾ

सुनया दुख पाप का नास वाहिगुरु जी का खालसा वाहिगुरु जी की फतेह। गुरु रूप गुरु की साजी नवाजी सात संगत वड्या भागा वाले होए जे सतगुरु साहब जी की पावन पवित्र चरण सरण विच हाजरियां भर के सतगुरु साहब जी के इस इलाही दरबार के विच सतगुरु साहब जी की इलाही बाणी जो अकाल पुरख का शाहकार करीमो करीम रहीमो रहीम फहीमो फहीम अजीमो अजीम दानश पजीर मकीनो मकान जमीनो जमा पीरान पीर दस्तगीर जाहर पीर जगत गुर बाबा इलाही जोत निरंकार स्वरूप सिख धर्म दे बानी आदि गुरु धन धन साहब श्री गुरु नानक देव जी महाराज साहब जी की मुबारक रसना तो जो जप जी साहेब का शाहकार बख्शे उसकी लड़ीवार विचार धन गुरु नानक साहब महाराज साहब रसना तो फरमाए हुए इलाही फरमान की विचार जिसका पाठ आप जी ने सरवण किया। सिखी दे विच एक सिद्धांत मिलिया है गुरु दी गुरु अस्थान दी ते गुरु सिख दी तुलना दुनिया की किसी चीज नाल नहीं की जा सकती। यह सिद्धांत सतगुरु साहब जी ने आप बख्शे और गुरसिखा जिन्होंने ज्ञान होया जे कि सतगुर ने हुक्म किया सिख की सिफत कर तो दुनिया की किसी चीज के नाल उपमा करनी थोड़ी समझ गई कि यह सिख के नाल इंसाफ नहीं होगा। गुरु की बाणी की विचार करद्या विचारवान नु ख्याल होना चाहिए है कि दुनिया की किड्डी वड्डी भी दुनिया की ओ वस्तु ओ थां जिदा अंत नहीं पाया जा सकता उसकी तुलना भी गुरु गुरु अस्थान ते गुरु के सिख नाल नहीं हो सकती। जदों धन गुरु अर्जुन देव महाराज साहब के कोलों बाबा बलवंडा जी बाबा सत्ता जी पिथिए दे कहण विच आके कीर्तन की सेवा छड गए जदों टुटिया होया नूं दुख महसूस होया भाई लद्दे परोपकारी नूं नाल लैके सतगुरु दे चरण शरण आउण तों पहलां कीर्तन च ना आए धन गुरु अर्जुन देव महाराज साहब ने आप सरंदा फड़िया सिखां नूं आख्या आओ एक कीर्तन की दात तुहानूं दिया आओ अज कीर्तन कीर्तन भाई गुरदास जी ने चार तरीकों ने लिखा है कत कुन राग नाद बाद संगीत रीत श्री गुरु शब्द सुन धुन गुण गाइए। हुण तेरे कोल जिंचा तेरे सुआस चलते आ और खास करके जवानी का समा तेरे को तेन दोबारा नहीं मिलना इस समय दे विच राग नाल
ਨਾਦ ਆਵਾਜ਼ ਨਾਲ, ਬਾਦ ਸਵਾਸ ਨਾਲ, ਸੰਗੀਤ ਰੀਤ ਰੀਤਾਂ ਦੇ ਵਿੱਚ ਗੁਰੂ ਕੀ ਸ਼ਬਦ ਦੀ ਧੁਨੀ ਉਚਾਰਨ ਕਰ, ਤੂੰ ਇਹਦੇ ਨਾਲ ਕੀਰਤੀ ਉਚਾਰਨ ਕਰ। ਜਦੋਂ ਗੁਰੂ ਕੇ ਸਿੱਖਾਂ ਨੇ ਕੀਰਤਨ ਦੀ ਸ਼ੈਬਰ ਲਾਈ, ਗੁਰੂ ਅਰਜਨ ਸਾਹਿਬ ਮਹਾਰਾਜ ਉਸ ਇਲਾਹੀ ਵਰਖਾ ਦੇ ਵਿੱਚ ਜੁੜੇ। ਜਦੋਂ ਸਤਿਗੁਰੂ ਸਾਹਿਬ ਜੀ ਨੇ ਕੀਰਤਨ ਦਾ ਭੋਗ ਪਾਇਆ, ਸੰਪੂਰਨਤਾ ਕੀਤੀ, ਕਿਉਂਕਿ ਸਮਾਪਤੀ ਨਹੀਂ ਕੀਰਤਨ ਦੀ ਹੋ ਸਕਦੀ, ਸੰਪੂਰਨਤਾ ਹੋ ਸਕਦੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਸੱਦਿਆ ਕਿ ਅੱਜ ਤੁਸੀਂ ਗੁਰੂ ਕੇ ਸਿੱਖਾਂ ਨੂੰ ਕੋਈ ਸਰਪਾਓ ਦੀ ਬਖਸ਼ਿਸ਼ ਕਰੋ। ਸਰਪਾਓ ਇਹ ਨਹੀਂ ਕਿ 2.25 ਮੀਟਰ ਦਾ ਕੱਪੜਾ, ਜਿਵੇਂ ਇਲਾਹੀ ਬਾਣੀ ਚ ਭਗਤਾਂ ਨੂੰ ਭਗਤ ਹੋਣ ਦਾ ਸਰਪਾਓ ਬਖਸ਼ਿਆ ਹੈ, ਬਾਬੇ ਫਰੀਦ ਨੂੰ ਸੇਖ ਹੋਣ ਦਾ ਸਰਪਾਓ ਬਖਸ਼ਿਆ, ਇਵੇਂ ਤੁਸੀਂ ਅੱਜ ਸਿੱਖਾਂ ਨੂੰ ਸਰਪਾਓ ਦੇ। ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਨੇ, ਉਹਨਾਂ ਨੇ ਦੁਨੀਆਂ ਦੇ ਵਿੱਚ ਦੁਨੀਆਂ ਦੀ ਹਰ ਵਸਤੂ ਵੱਲ, ਹਰ ਅਸਥਾਨ ਵੱਲ ਆਪਣਾ ਧਿਆਨ ਲਾਇਆ। ਦੁਨੀਆਂ ਦੇ ਵਿੱਚ ਉਹਨਾਂ ਨੂੰ ਸਮੁੰਦਰ ਵੀ ਜਿਹੜਾ ਹੈ ਉਹ ਗੁਰੂ ਅਸਥਾਨ ਤੇ ਗੁਰੂ ਸਿੱਖਾਂ ਦੇ ਤੁਲ ਨਹੀਂ ਦਿਸਿਆ। ਮਾਨ ਸਰੋਵਰ ਦੇ ਉੱਤੇ ਨਿਗਾਹ ਗਈ, ਉਸ ਨੂੰ ਵੀ ਉਹਦੇ ਨਾਲ ਹੀ ਉਪਮਾ ਕਰਨੀ ਮੁਨਾਸਬ ਨਾ ਸਮਝੀ। ਤੇ ਭਾਈ ਗੁਰਦਾਸ ਜੀ ਨੇ ਫਿਰ ਬਸਣਾ ਮਾਨ ਸਾਰ ਹੰਸ ਦੀ, ਮਾਨ ਸਰੋਵਰ ਤੇ ਤਾਂ ਹੰਸ ਤਾਂ ਬੈਠਦੇ ਹੋਣਗੇ। ਸਾਧ ਸੰਗਤ ਪਰਮ ਹੰਸ, ਧਰਮ ਤੋਂ ਜਾ ਧਰਮਸ਼ਾਲਾ ਚੱਲ ਆਵੇ, ਕਿ ਜਿਹੜੀ ਗੁਰੂ ਕੀ ਸੰਗਤ ਦੇ ਵਿੱਚ ਸਿੱਖ ਜੁੜ ਕੇ ਬੈਠੇ ਆ ਇਹ ਪਰਮ ਹੰਸ ਨੇ। ਹੰਸਾਂ ਨੂੰ ਵੀ ਨੀਵੇਂ ਰੱਖਿਆ ਕਿ ਹੰਸ ਨਾਲ ਸਿੱਖ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਸਿੱਖ ਨੂੰ ਪਰਮ ਹੰਸ ਕਿਹਾ ਹੈ। ਪ੍ਰਤੱਖ ਤੌਰ ਤੇ ਭਾਈ ਪਾਰੋ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਪਰਮ ਹੰਸ ਦਾ ਸਰਪਾਓ ਵੀ ਦਿੱਤਾ ਹੋਇਆ। ਤੇ ਭਾਈ ਪਾਰੋ ਜੀ ਦਾ ਨਾਂ ਲੈਣਾ ਹੋਵੇ, ਜਦੋਂ ਗੁਰੂ ਗਿਆਨ ਹੋਵੇ ਤੇ ਉਹ ਇਕੱਲਾ ਭਾਈ ਪਾਰੋ ਜੀ ਨਹੀਂ ਕਹਿਣਗੇ, ਉਹ ਕਹਿਣਗੇ ਪਰਮ ਹੰਸ ਭਾਈ ਪਾਰੋ ਜੀ। ਮਾਨਸਰ ਹੰਸ ਸਾਧ ਸੰਗਤ ਪਰਮ ਹੰਸ, ਕਿ ਗੁਰੂ ਕੀ ਸੰਗਤ ਦੇ ਵਿੱਚ ਬੈਠਣ ਵਾਲੇ, ਗੁਰੂ ਕੀ ਸੰਗਤ ਚ ਬੈਠ ਕੇ ਉਹਦੇ ਨਾਮ ਨੂੰ ਸੁਣਨ ਵਾਲੇ, ਉਹ ਪਰਮ ਹੰਸ ਨੇ ਜਿਹੜੇ ਗੁਰੂ ਕੀ ਸੰਗਤ ਵਿੱਚ ਚੱਲ ਕੇ ਆਉਂਦੇ ਧਰਮ ਤੋਂ ਜਾ ਧਰਮਸ਼ਾਲਾ ਚੱਲ ਆਵੇ। ਜਿੱਥੇ ਧਰਮ ਦਾ ਨਿਸ਼ਾਨ ਝੁਲਦਾ ਹੈ, ਜਿੱਥੇ ਧਰਮੀ ਬੰਦੇ ਇਕੱਠੇ ਹੋ ਕੇ ਬੈਠਦੇ ਨੇ ਉਹ ਧਰਮਸ਼ਾਲ ਬਣ ਜਾਂਦੀ। ਧਰਤੀ ਸਾਰੀ ਨੂੰ ਸਿੱਖੀ ਧਰਮਸ਼ਾਲ ਮੰਨਿਆ ਜਪਜੀ ਸਾਹਿਬ ਦੇ ਵਿੱਚ ਹੀ, ਪਰ ਜਿੱਥੇ ਅਸੀਂ ਬੈਠ ਕੇ ਕੋਈ ਕਰਮ ਕਰਦੇ ਹਾਂ ਉੱਥੇ ਉਹ ਧਰਮਸ਼ਾਲ ਨਹੀਂ ਰਹਿਣ ਦਿੰਦੇ, ਅਸੀਂ ਦੋਸ਼ੀ ਵੀ ਹੋ ਜਾਂਦੇ। ਹੁਣ ਮਾਨ ਸਰੋਵਰ ਦੇ ਉੱਤੇ ਹੀਰੇ ਮੋਤੀ ਮਿਲਦੇ ਆ, ਇੱਥੇ ਹੀਰਿਆਂ ਤੋਂ ਕੀਮਤੀ ਬੇਸ਼ੁਮਾਰ ਇਸ ਸਰੋਵਰ ਦੇ ਵਿੱਚੋਂ ਰਤਨ ਨਿਕਲਦੇ ਆ। ਉਕਤ ਮੁਕਤਾਹਲ ਆਹਾਰ, ਹੰਸਾਂ ਦਾ ਖਾਣਾ ਉਸ ਮਾਨ ਸਰੋਵਰ ਵਿੱਚੋਂ ਹੀਰੇ ਮੋਤੀ ਚੁੱਕਣਾ ਹੈ, ਲੇਕਿਨ ਇੱਥੇ ਹੀਰਿਆਂ ਮੋਤੀਆਂ ਰਤਨਾਂ ਤੋਂ ਬੇਸ਼ੁਮਾਰ ਉਕਤ ਮੁਕਤਾਹਲ ਆਹਾਰ, ਇਤ ਸ਼ਬਦ ਸੁਰਤ ਗੁਰ ਸ਼ਬਦ ਲਿਵਲਾਵੀ,
ਇੱਥੇ ਕੇਵਲ ਗੁਰੂ ਕੇ ਸ਼ਬਦ ਦੇ ਨਾਲ ਗਾਇਆ ਹੈ, ਸੁਣਿਆ ਹੈ, ਸੁਣਨ ਵਾਲਿਆਂ ਨੇ ਉਸ ਗੁਰੂ ਕੇ ਸ਼ਬਦ ਨਾਲ ਆਏ, ਜਿਹੜੇ ਗੁਰੂ ਕੀ ਸ਼ਬਦ ਰਤਨਾ ਕਰੋੜਾਂ ਰਤਨ ਵੀ ਉਸ ਸ਼ਬਦ ਦੇ ਤੁਲ ਨਹੀਂ ਪੁੱਜਦੇ। ਹੁਣ ਹੰਸ ਨਾਲ ਤੁਲਨਾ ਕਿਉਂ ਨਹੀਂ ਕੀਤੀ? ਉਤ ਬਾਗ ਹੰਸ ਦੁਬਦਾ ਨਾ ਮੇਟ ਸਕੇ, ਹੰਸ ਦੇ ਬਗਲੇ ਦੀ ਦੁਬਦਾ ਮੇਟੀ ਨਹੀਂ ਜਾ ਸਕਦੀ। ਹੰਸ ਨਖੇੜਾ ਪਾਉਂਦਾ ਹੈ, ਉਹਦੀ ਚੁੰਝ ਇੰਨੀ ਖੱਟੀ ਏ, ਦੁੱਧ ਚ ਪੈ ਜਾਵੇ ਪਾਣੀ ਇੱਕ ਪਾਸੇ ਤੇ ਦੁੱਧ ਇੱਕ ਪਾਸੇ। ਉਤ ਖੀਰ ਨੀਰ ਨਿਰਵਾਰੋ ਕੇ ਬਖਾਣੀਅਤ, ਇਤ ਗੁਰਮਤ ਦੁਰਮਤ ਸਮਝਾਵੇ। ਇਸੇ ਦੁਰਮਤ ਹੀ ਆਵੇ ਤੇ ਉਹਦੀ ਦੁਰਮਤ ਕਰਕੇ ਗੁਰੂ ਸ਼ਬਦ ਦੂਰ ਨਾਲ ਉਹਨੂੰ ਗੁਰਮਤ ਵਾਲਾ ਤੇ ਉਹਨੂੰ ਹੰਸ ਤੋਂ ਉੱਪਰ ਬਣਾ ਦਿੱਤਾ ਜਾਂਦਾ, ਪਰਮ ਹੰਸ ਬਣਾ ਦਿੰਦਾ। ਉਤ ਬਾਗ ਹੰਸ ਬੰਸ ਦੁਬਦਾ ਨਾ ਮੇਟ ਸਕੇ। ਮਾਨ ਸਰੋਵਰ ਤੇ ਵੀ ਦਵੈਤ ਭਾਵਨਾ ਖਤਮ ਨਹੀਂ ਕੀਤੀ ਜਾ ਸਕਦੀ। ਦੁਨੀਆਂ ਵਿੱਚ ਕਿਸੇ ਨੇ ਇਹ ਦੁਬਦਾ ਨਹੀਂ ਸੀ ਮੇਟੀ, ਇਤ ਕਾਗ ਪਾਗ ਸਮ ਰੂਪ ਕੇ ਦਿਖਾਵੀ। ਹੰਸ ਨੂੰ ਬਗਲਾ ਬਣਾਉਣਾ ਚਿੱਟਾ ਵੱਡੀ ਵੱਡੀ ਗੱਲ ਨਹੀਂ, ਕਾਲੇ ਕਾਂ ਨੂੰ ਇੱਥੇ ਹੰਸ ਬਣਾ ਦਿੱਤਾ ਗਿਆ। ਸਤਿਗੁਰ ਸਾਹਿਬ ਜੀ ਕਹਿੰਦੇ ਇਹ ਬਖਸ਼ ਤੋਂ ਵੀ ਲੈ ਸਕਦਾ। ਜਦੋਂ ਤੋਂ ਸਤਿਗੁਰ ਦੇ ਇਲਾਹੀ ਨਾਮ ਨੂੰ, ਸਤਿਗੁਰ ਦੀ ਬਾਣੀ ਨੂੰ ਸੁਣਨ ਵਾਲਾ ਹੋ ਜਾਵੇ, ਸੁਣਿਆ ਸਰਾ ਗੁਣਾ ਕੇ ਗਹਾ, ਸੁਰਿਆ ਸਰਾ ਸਮੁੰਦਰ ਮਾਨ ਸਰੋਵਰ। ਹਾਲੇ ਤੱਕ ਕਿਸੇ ਨੇ ਸਮੁੰਦਰ ਦਾ ਅੰਤ ਨਹੀਂ ਪਾਇਆ, ਲੇਕਿਨ ਸਿੱਖਾ ਨਾਮ ਨੂੰ ਸੁਣੇ ਤੇ ਤੇਰੇ ਵਾਸਤੇ ਸਮੁੰਦਰ ਵੀ ਕੁਝ ਨਹੀਂ ਹੈਗਾ। ਜਿਵੇਂ ਸਮੁੰਦਰ ਦੇ ਅੰਦਰੋਂ ਚੁੱਭੀ ਮਾਰਿਆ ਹੀਰੇ ਤਾਂ ਮਿਲਦੇ ਆ, ਜਦੋਂ ਇਹ ਗੁਰੂ ਕੇ ਸਰੋਵਰ ਵਿੱਚ ਆ ਕੇ ਚੁੱਭੀ ਮਾਰੇਗਾ, ਇਹ ਸਰੋਵਰ ਚ ਆ ਕੇ ਉਹਦੇ ਨਾਮ ਨੂੰ ਸੁਣੇਗਾ, ਤੇਰੇ ਅੰਦਰ ਇੰਨੇ ਰਤਨ ਬੇਸ਼ੁਮਾਰ ਕੀਤੀ ਕਿ ਤੂੰ ਸਮੁੰਦਰ ਦਾ ਥਾਹ ਪਾ ਲਵੇਂਗਾ, ਲੇਕਿਨ ਤੇਰਾ ਅਥਾਹ ਜਿਹੜਾ ਉਹ ਨਹੀਂ ਪਾਇਆ ਜਾ ਸਕੇਗਾ। ਜਿਵੇਂ ਸਤਿਗੁਰ ਸਾਹਿਬ ਜੀ ਨੇ ਇਸ ਪੌੜੀ ਤੋਂ ਅੱਗੇ ਫਰਮਾਇਆ, ਮੰਨੇ ਕੀ ਗੱਤ ਕਹੀ ਨਾ ਜਾਏ। ਔਰ ਇਹਨੂੰ ਪ੍ਰੈਕਟੀਕਲ ਕਰਕੇ ਦਿਖਾਇਆ, ਜਿਨ੍ਹਾਂ ਨੂੰ ਕਾਂ ਕਾਂ ਕੀ ਇਹ ਨੀਚ ਬਿਰਤੀ, ਜਿਨ੍ਹਾਂ ਦੀ ਬਿਰਤੀ ਵੀ ਨੀਚ ਸੀ ਤੇ ਦੁਨੀਆਂ ਨੇ ਵੀ ਨੀਚ ਆਖਿਆ ਸੀ। ਇੱਕ ਰੂਪ ਉਸ ਅਕਾਲ ਪੁਰਖ ਦਾ ਦੁਨੀਆਂ ਤੇ ਕਿਸੇ ਨੇ ਸੀ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਉਹਨੂੰ ਪ੍ਰਤੱਖ ਕਰਕੇ ਦਿਖਾਇਆ, ਔਰ ਉਸ ਨੂੰ ਇਲਾਹੀ ਬਾਣੀ ਚ ਵੀ ਲਿਖਿਆ, ਔਰ ਉਸੇ ਕਾਂ ਨੂੰ ਹੰਸ ਬਣਾ ਕੇ ਬੇਸ਼ੁਮਾਰ ਸਰੋਵਰਾਂ ਚ ਇਸ਼ਨਾਨ ਕਰਾਇਆ ਤੇ ਉਹੀ ਬੇਕੀਮਤੀ ਬਣ ਗਿਆ। ਕਾਂਛੀ ਦੇ ਵਿਦਵਾਨ ਬਹੁਤ ਮੰਨੇ ਹੋਏ ਨੇ, ਕਾਂਛੀ ਵਾਲੇ ਜਿਹੜੇ ਸੀ ਕਹਿੰਦੇ ਸਾਡੇ ਬਰਾਬਰ ਕੋਈ ਹੋਰ ਨਹੀਂ ਹੈ, ਪਰ ਸਿੱਖੀ ਦੇ ਤੁਲ ਉਹ ਵੀ ਨਹੀਂ ਆ ਸਕੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜਦੋਂ ਕਾਂਛੀ ਗਏ, ਹੁਣ ਯਾਦ ਰੱਖਿਓ ਜੇ ਕਿ ਜਿੰਨੇ ਚਿਰ ਅਸੀਂ ਉਹਨੂੰ ਯਾਦ ਨਹੀਂ ਕਰਦੇ, ਤੂੰ ਆਪਣੇ ਉਹਨੂੰ ਆਵਾਜ਼ ਮਾਰੇ ਉਹ ਆਉਂਦਾ ਹੈ, ਤੇ ਤੂੰ ਆਵਾਜ਼ ਦੁਨੀਆਂ ਆਮ ਉਦੋਂ ਮਾਰਦੀ ਹੈ ਜਦੋਂ ਦੁਖੀ ਹੁੰਦੀ ਹੈ, ਜਦੋਂ ਕੋਈ ਚਾਰਾ ਨਹੀਂ ਹੁੰਦਾ।
ਤੇ ਆਵਾਜ਼ ਮਾਰੀ ਜਦੋਂ ਉਹਨਾਂ ਕਾਂਛੀ ਦੇ ਉਸ ਪੰਡਿਤ ਨੇ ਹੀ ਆਪਣਿਆਂ ਸਾਥੀਆਂ ਨੂੰ ਜੰਗਲਾਂ ਚ ਕੱਢ ਦਿੱਤਾ ਹੋਇਆ ਸੀ। ਹੁਣ ਕੋਈ ਚਾਰਾ ਨਹੀਂ ਸੀ, ਇਹ ਵੀ ਨਹੀਂ ਸੀ ਪਤਾ ਕਿ ਨਾਂ ਕੀ, ਉਹਨਾਂ ਨੂੰ ਵਾਹਿਗੁਰੂ ਨਾਮ ਦਾ ਹੀ ਪਤਾ ਨਹੀਂ ਸੀ। ਬਸ ਹੁਣ ਮਨ ਵਿਚ ਉਹੀ ਸੀ ਕਿ ਉਹ ਵਾਹਿਗੁਰੂ ਹੀ ਕਰੇ, ਉਹ ਭਗਵਾਨ ਹੀ ਕਰੇ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਕਾਂਛੀ ਪਹੁੰਚ ਗਏ। ਉਹ ਪੰਡਿਤ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨਾਲ ਵੀ ਚਰਚਾ ਕਰਨ ਵਾਸਤੇ ਆ ਗਿਆ। ਹੁਣ ਸੁਣਿਆ ਤੇ ਉਹਨੇ ਵੀ ਬੜਾ ਹੈ, ਪੜ੍ਹਿਆ ਉਹਨੇ ਵੀ ਬੜਾ ਹੈ, ਬੜੇ ਵੇਦ ਪੜ੍ਹੇ ਆ, ਬੜੇ ਸ਼ਾਸਤਰ ਪੜ੍ਹੇ ਆ, ਲੇਕਿਨ ਉਹਨਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਕਰਕੇ ਉਹਦਾ ਅੰਦਰ ਸਹਿਜ ਅਵਸਥਾ ਚ ਉਹਦੇ ਅੰਦਰ ਕੋਈ ਟਿਕਾ ਸਕੂਨ ਮਿਲਿਆ ਵੀ ਨਹੀਂ। ਜੇ ਉਹਦੇ ਅੰਦਰ ਨੂੰ ਟਿਕਾ ਮਿਲਿਆ ਹੁੰਦਾ ਤੇ ਉਹ ਕਦਾਚਿਤ ਵੀ ਆਪਣੇ ਸਾਥੀਆਂ ਨੂੰ ਕਾਂਛੀ ਚੋਂ ਬਾਹਰ ਨਾ ਕੱਢਦਾ। ਇਸ ਵਾਸਤੇ ਵੇਦ ਕੀ ਹੈ, ਵਿਦਿਆ, ਵਿਦਿਆ ਕਿਹੜੀ, ਗੁਰੂ ਕੀ, ਪੜ੍ਹਨਾ ਕੀ ਹੈ। ਭਗਤ ਕਬੀਰ ਜੀ ਨੇ ਤਾਂ ਹੀ ਫਰਮਾਇਆ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਹਾ ਜੋ ਸਹਿਜ ਨਾ ਮਿਲੇ ਉਹ ਸੋਈ। ਉਹ ਪੜ੍ਹਨ ਦਾ ਕੀ ਫਾਇਦਾ, ਉਹ ਵਿਚਾਰਨ ਦਾ ਕੀ ਫਾਇਦਾ, ਉਹ ਸੁਣਨ ਦਾ ਕੀ ਫਾਇਦਾ, ਜਿਹਦੇ ਨਾਲ ਤੇਰੇ ਅੰਦਰ ਸਹਿਜ ਅਵਸਥਾ ਆ ਕੇ ਤੂੰ ਉਸ ਪਰਮੇਸ਼ਰ ਨਾਲ ਇੱਕ ਨਾ ਹੋਵੇ। ਇਸ ਪੜ੍ਹ ਉਹ ਸੁਣ ਉਹ, ਜਿਹੜੇ ਸੁਣਨ ਦੇ ਨਾਲ ਤੇਰੇ ਤੇ ਉਹ ਇਲਾਹੀ ਬਖਸ਼ਿਸ਼ ਹੋ ਜਾਵੇ, ਤੂੰ ਪਰਮੇਸ਼ਰ ਸਰੂਪ ਹੋ ਜਾਵੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨਾਲ ਵੀ ਉਹ ਚਰਚਾ ਕਰਨ ਵਾਸਤੇ ਆ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਨਾਲ ਬਾਬਾ ਮਰਦਾਨਾ ਜੀ ਨੇ, ਤੇ ਉਹ ਪੁੱਛਦਾ ਹੈ ਕੌਣ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਆ ਮੇਰਾ ਸਾਥੀ ਹੈ, ਮਰਦਾਨਾ ਹੈ। ਕਹਿੰਦੇ ਕੌਣ ਹੈ, ਕਹਿੰਦੇ ਡੂਮ ਹੈ। ਓਹ ਹੋ ਹੋ, ਇਸ ਨੀਚ ਦੇ ਕੋਲੋਂ ਖਾਂਦੇ ਜੀ, ਇਸ ਨੀਚ ਦੇ ਨਾਲ ਰਹਿੰਦੇ ਜੇ। ਸਾਹਿਬ ਜੀ ਨੇ ਆਖਿਆ ਤੁਸੀਂ ਨੀਚ ਕਹਿੰਦੇ ਜੇ, ਇਹ ਯਾਦ ਰੱਖਿਓ ਕਿ ਇਹ ਗੁਰੂ ਕੀ ਬਾਣੀ ਸੁਣ ਰਿਹਾ ਗਾ ਰਿਹਾ ਹੈ, ਔਰ ਜਿਹੜਾ ਵੀ ਗਾਵੇਗਾ ਸੁਣੇਗਾ ਉਹ ਨੀਚ ਨਹੀਂ, ਸਮੁੰਦਰ ਵਰਗ, ਸਮੁੰਦਰ ਤੋਂ ਵੀ ਅਦਾ ਥਾ, ਉਹਦਾ ਸਮੁੰਦਰ ਥਾ ਪਾ ਲਿਆ, ਉਹ ਤੁਲਨਾ ਸਮੁੰਦਰ ਨਾਲ ਵੀ ਨਹੀਂ ਕੀਤੀ ਜਾ ਸਕਦੀ, ਇੰਨੇ ਗੁਣ ਬਖਸ਼ਿਆ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜੇ ਗੁਣ ਸਾਨੂੰ ਅੱਜ ਬਖਸ਼ੇ ਹੋਏ ਆ, ਆਰਥਿਕ ਪੱਖ, ਆਤਮ ਪੱਖ ਨਹੀਂ ਆਰਥਿਕ ਪੱਖ, ਅਸੀਂ ਉਹਦੇ ਹੱਕਦਾਰ ਹੀ ਨਹੀਂ ਸੀ, ਵੰਡੀਆਂ ਪਾਈਆਂ ਹੋਈਆਂ ਸੀ। ਸਤਿਗੁਰ ਸਾਹਿਬ ਜੀ ਨੇ ਸਹਿਸ ਕਰਿਆ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦ ਤਾਂ ਬ੍ਰਹਮਣੇ, ਯੋਗ ਮਿਲਾਪ, ਜਿਸ ਗਿਆਨ ਦੇ ਨਾਲ ਯੋਗ ਮਿਲਾਪ ਹੁੰਦਾ ਹੈ, ਹਲਕ ਉਹਦਾ ਮਿਲਾਪ ਵੀ ਨਹੀਂ ਸੀਗਾ। ਤੇ ਜਿਹੜਾ ਉਹ ਗਿਆਨ ਹੈ ਉਹ ਕਰਮ ਕੇਵਲ ਬ੍ਰਾਹਮਣ ਕਰੇਗਾ, ਬ੍ਰਾਹਮਣ ਕੋਲੇ ਸੂਰਮਤਾ ਹੋਣ ਦਾ ਹੱਕ ਨਹੀਂ ਹੋਏਗਾ, ਉਹ ਸ਼ਸਤਰ ਵਿਦਿਆ ਦਾ ਗੁਣ ਉਹਦੇ ਕੋਲੇ ਨਹੀਂ ਹੋਏਗਾ। ਖੱਤਰੀ ਸਬਦੰਗ ਸੂਰ ਸੁਬਦੰਗ, ਸੂਦਰ ਸਦੰਗ ਪ੍ਰਾਕ੍ਰਿਤ ਹੈ, ਖੱਤਰੀ ਕੋਲ ਕੇਵਲ ਤੇਰੇ ਕੋਲੇ ਮੈਦਾਨੀ ਜੰਗ ਵਿੱਚ ਜੂਝਣ ਦਾ ਗੁਣ ਤੇਰੇ ਕੋਲ ਹੈਗਾ ਹੈ, ਪਰ ਤੇਰੇ ਕੋਲੇ ਉਸ ਵਾਹਿਗੁਰੂ ਦਾ ਇਲਾਹੀ ਨਾਮ ਗਾਣ ਦਾ ਹੱਕ ਹੈ ਤੇਰੇ ਕੋਲ ਨਹੀਂ ਹੈ। ਤੇ ਸੂਦਰ ਕੋਲ ਤੇਰੇ ਕੋਲ ਤੇ ਪਰਾਈ ਕਿਰਤੇ, ਤੇਰੇ ਕੋਲ ਇਸ ਤੋਂ ਸੂਰਮਾ ਵੀ ਨਹੀਂ ਹੋ ਸਕਦਾ, ਇਹ ਗੁਣ ਤੇਰੇ ਕੋਲ ਆ ਹੀ ਨਹੀਂ ਸਕਦਾ। ਔਰ ਇਹ ਸਾਰਿਆਂ ਚ ਚੱਲਾ ਸੀ, ਅਸੀਂ ਆਪਣਾ ਇਤਿਹਾਸ ਪੜ੍ਹੀਏ ਕਿ ਜਿਹੜੇ ਪਠਾਨ ਯੋਧੇ ਸੀ ਉਹ ਸਾਨੂੰ ਸਮਝਦੇ ਕੁੱਖ ਨਹੀਂ ਸੀ, ਜੇ ਪ੍ਰੈਕਟੀਕਲ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜਿਨ੍ਹਾਂ ਨੇ ਸੁਣਿਆ ਉਹ ਗੁਰੂ ਕੋਲੇ ਆਉਂਦੇ ਗਏ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੋਲ, ਔਰ ਉਹਨਾਂ ਨੂੰ
ਜਿੰਨੇ ਚਿਰ ਉਹਨਾਂ ਨੇ ਗੁਣਯਾਰ ਨਹੀਂ ਕੀਤੇ ਉਹਨਾਂ ਚਿਰ ਉਹਨਾਂ ਨੂੰ ਰਈਅਤ ਲੋਕ ਆਖਿਆ ਗਿਆ। ਗੁਰਬਿਲਾਸ ਦੀ ਅਗਵਾਹੀ ਹੈ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਪਾਉਂਟਾ ਸਾਹਿਬ ਦੀ ਧਰਤੀ ਤੇ ਗਏ ਜਿੱਥੇ ਪਹਿਲੀ ਜੰਗ ਹੋਈ ਹੈ, ਜਦੋਂ ਉਹ ਪਠਾਨ ਭੱਜ ਗਏ ਭੀਮ ਚੰਦ ਹੋਰਾਂ ਕੋਲ ਗਏ ਤੇ ਉਸ ਵੇਲੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਘਰ ਦੇ ਵਿੱਚ ਟੱਕੇ ਹੋਏ ਹੀਰੇ ਜਵਾਹਰਾਤ ਦੀ ਵਾਪ ਜਾ ਕੇ ਸੋ ਅਬ ਚੱਲ ਕੇ ਲੂਟੋ ਰਾਜੋ ਲਾਲ ਜਵਾਹਰ ਮੁਕਤਾ ਸਾਜੋ। ਉਹਨਾਂ ਨੇ ਹੁਣ ਸੁਣਿਆ ਨਹੀਂ ਸੀਗਾ ਰਹਿੰਦੇ ਤੇ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਕੋਲ ਸੀ। ਕਿਤੇ ਸਾਡੀ ਬਿਰਤੀ ਨਾ ਇਹੋ ਜਿਹੀ ਹੋ ਜਾਵੇ, ਲੇਕਿਨ ਆਪਣੇ ਹੰਕਾਰ ਪੁਣੇ ਵਿੱਚ ਸੀ ਕਿ ਅਸੀਂ ਏਡੇ ਸੂਰਮੇ ਹਾਂ। ਉਹਨਾਂ ਨੇ ਗੁਰੂ ਕੀ ਬਾਣੀ ਨੂੰ ਸੁਣਨਾ ਨਹੀਂ ਕੀਤਾ, ਗੁਰੂ ਕੇ ਨਾਮ ਨੂੰ ਸੁਣਨਾ ਨਹੀਂ ਕੀਤਾ ਹੈਗਾ। ਹੁਣ ਉਹਨਾਂ ਪਹਾੜੀਆਂ ਨੇ ਬਾਈ ਧਾਰ ਦੇ ਰਾਜਿਆਂ ਨੇ ਵੀ ਸੁਣਿਆ ਨਹੀਂ ਹੈਗਾ। ਉਹ ਕਹਿੰਦੇ ਲਾਲ ਜਵਾਹਰ ਦੀ ਗੱਲ ਫੇਰ ਕਰੀ, ਪਹਿਲਾਂ ਇਹ ਦੱਸ ਸ਼ਸਤਰ ਅਸ਼ਤਰ ਕਿਤਕ ਜਵਾਨਾ ਰਾਜਨ ਬੂਝੀ ਭੀਖਣ ਖਾਨਾ। ਵੀ ਉੱਥੇ ਸ਼ਸਤਰ ਤੇ ਅਸ਼ਤਰ ਜਵਾਨ ਫੌਜ ਕਿੰਨੇ ਕੁ ਨੇ। ਹੁਣ ਉਹਨਾਂ ਨੂੰ ਭੇਤ ਨਹੀਂ ਸੀ ਗੁਰੂ ਕੇ ਸਿੱਖਾਂ ਦਾ। ਸੈਨਾ ਫੌਜ ਖੁਦਾ ਕਾ ਨਾਉ ਰਈਅਤ ਲੋਕ ਮਿਲੇ ਇਕਠਾਓ। ਉਹਨੇ ਤਾਂ ਰਈਅਤ ਨੇ, ਉਹਨਾਂ ਕੋਲੇ ਕੀ ਗੁਣ ਹੈ? ਕੋਈ ਗੁਣ ਨਹੀਂ ਹੈਗਾ ਉਹਨਾਂ ਕੋਲੇ। ਜੱਟ ਗਵਾਰ ਸੋ ਤੇਲੀ ਘਣੇ। ਹੁਣ ਉਹਨਾਂ ਨੂੰ ਪਤਾ ਕੀ ਸੀਗਾ, ਉਹ ਤਾਂ ਗਵਾਰ ਹੀ ਕਹਿ ਰਹੇ ਨੇ, ਲੇਕਿਨ ਜਿਹੜੀ ਆਤਮਕ ਮੰਡਲ ਦੇ ਵਿਦਵਾਨ ਬਾਬਾ ਬੁੱਢਾ ਸਾਹਿਬ ਹੋਏ ਨੇ ਕੋਈ ਉੱਥੇ ਪੁੱਜ ਨਹੀਂ ਸਕਦਾ। ਜਿਨ੍ਹਾਂ ਨੂੰ ਉਹ ਗਵਾਰ ਕਹਿੰਦੇ ਸੀ ਉਹਨਾਂ ਨੂੰ ਏਡੇ ਗੁਣ ਏਡੇ ਵਕਤ ਦਿੱਤੇ ਕਿ ਏਡੇ ਏਡੇ ਵਿਦਵਾਨ ਹੋਏ ਨੇ। ਔਰ ਇਹ ਵੀ ਨਹੀਂ ਕਿ ਬਾਅਦ ਚ ਨਹੀਂ ਹੋਏ। ਜਿਹਨੂੰ ਜੱਟ ਨੂੰ ਗਵਾਰ ਕਿਹਾ ਜਾਂਦਾ ਸੀਗਾ, ਏਡੇ ਵਿਦਵਾਨ ਔਰ ਪੰਜਾਬ ਤੇ ਹਰਿਆਣਾ ਸੁੱਖ ਅੱਜ ਉਸ ਜੱਟ ਸਿੱਖ ਦਾ ਮਾਣਿਆ ਹੋਇਆ ਮੰਨਦਾ ਜਿਹੜਾ ਕਿ ਉਸ ਵੇਲੇ ਮੰਡੀ ਬੋਰਡ ਬਣਾ ਗਿਆ ਮਹਿੰਦਰ ਸਿੰਘ ਰੰਧਾਵਾ। ਤਿਲ ਇਕੱਠੇ ਹੋਏ ਨੇ, ਉਹਨਾਂ ਨੂੰ ਕੀ ਪਤਾ ਵੀ ਸੂਰਮ ਤਾਂ ਕੀ ਹੁੰਦੇ। ਜੱਟ ਗਵਾਰ ਸੋ ਤੇਲੀ ਗਣੇ ਨਾਈ ਬਾਹਮਣ ਜਾਤ ਨਾ ਗਣੇ। ਉੱਥੇ ਤੇ ਨਾਈ, ਉਦੋਂ ਨਾਈ ਕੇਸ ਨਹੀਂ ਸੀ ਕੱਟਦੇ ਹੁੰਦੇ, ਉਦੋਂ ਨਾਈ ਲੋਕਾਂ ਦੇ ਘਰਾਂ ਚ ਮਾਲਸ਼ ਕਰਦੇ ਸੀ, ਮੁੱਠੀ ਚਾਪੀ ਕਰਦੇ ਸੀ। ਭਗਤ ਸੈਨ ਜੀ ਦੀ ਵਾਪਸ ਸੁਣਾਂਗੇ, ਸੁਣਿਆ ਭਗਤ ਸੈਨ ਨੇ ਵੀ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ ਆਏ ਸੰਤ ਪ੍ਰਹੁਣੇ ਕੀਰਤਨ ਹੋਵਾ ਰਹਿਣ ਸਵਾਈ। ਹੁਣ ਕਿੰਨਾ ਕੁ ਸੁਣਿਆ ਹੋਏਗਾ ਉਹਨੇ, ਕਿਵੇਂ ਸੁਣਿਆ ਹੋਏਗਾ ਕਿ ਉਹਦਾ ਉਹਨੂੰ ਇਹ ਵੀ ਚੇਤਾ ਭੁੱਲ ਗਿਆ ਵੀ ਮੈਂ ਰਾਜੇ ਦੀ ਮੁੱਠੀ ਚਾਪੀ ਕਰਨੀ। ਇੰਨਾ ਧਿਆਨ ਸੁਣਨ ਵਿੱਚ ਇਕਾਗਰ ਹੋ ਗਿਆ। ਰਹਿਣ ਸਵਾਈ ਕੀਰਤਨ ਤੋਂ ਬਾਅਦ ਸਾਧ ਜਨਾਂ ਨੂੰ ਵਿਦਾ ਕਰ ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਉਹਨਾਂ ਗੁਰਮੁਖ ਪਿਆਰਿਆਂ ਨੂੰ ਜਿਹੜੇ ਉਹਦੇ ਘਰ ਵਿੱਚ ਉਹਦਾ ਨਾਂ ਗਾਉਣ ਵਾਸਤੇ ਆਏ ਸੀ ਉਹਨਾਂ ਕੋਲ ਸੁਣਦਾ ਰਿਹਾ, ਰਾਜੇ ਦੀ ਸੇਵਾ ਨਹੀਂ ਕਮਾਈ। ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਹੁਣ ਸੁਣਿਆ ਹੋਇਆ ਉਹਨੇ, ਉਹਦੇ ਆਪਣੇ ਵੱਲ ਨੂੰ ਸ਼ਰਮਸਾਰ ਹੋ ਕੇ ਗਿਆ ਹੈ ਵੀ ਹੁਣ ਕੀ ਆਖੇਗਾ ਰਾਜਾ ਵੀ ਕੱਲ ਮੈਂ ਦੀ ਰਾਤੀ ਸੇਵਾ ਕਰਨ ਨਹੀਂ ਆਇਆ ਹੈਗਾ। ਜਦੋਂ ਗਿਆ ਤੇ ਉਸ ਵੇਲੇ ਰਾਣੇ ਦੂਰੋਂ ਸੱਦ ਕੇ ਗਲੋਂ ਕੁਆਏ ਖੋਲ ਪੈਣ ਆਈ। ਉਦੋਂ ਤੋਂ ਰਾਜੇ ਕਹਿਣ ਲੱਗੇ
ਸੁਣਨ ਵਾਲੇ ਨੇ ਆਖਿਆ ਹੁਣ ਤੁਹਾਨੂੰ ਕੋਈ ਨਾਈ ਨਹੀਂ ਆਖੇਗਾ, ਤੁਹਾਨੂੰ ਰਾਜਾ ਆਖੇਗਾ ਜਿਹਨੇ ਸੁਣਿਆ ਹੈ। ਤੇ ਉਹਨੇ ਸਮਝਿਆ ਰਾਜਾ ਮਜ਼ਾਕ ਕਰਦਾ, ਕਹਿੰਦਾ ਨਹੀਂ ਸੈਣ, ਜਿਹੜੀ ਮਾਰਸ਼ ਤੂੰ ਰਾਤੀ ਕਰਕੇ ਗਿਆ ਨਾ, ਉਹਨੇ ਸਾਰੇ ਦੁੱਖ ਹੀ ਦੂਰ ਕਰ ਦਿੱਤੇ ਆ। ਸੈਨ ਰੂਪ ਹਰ ਹੋਏ ਕੇ ਆਇਆ ਰਾਜੇ ਨੂੰ ਰਜਾਈ, ਕਿ ਉਹ ਵਾਹਿਗੁਰੂ ਅਕਾਲ ਪੁਰਖ ਨੇ ਆਖਿਆ ਇਹਨੇ ਸੁਣਿਆ ਹੈ, ਇਹਨੇ ਮੇਰਾ ਨਾਂ ਸੁਣ ਲੱਗਾ ਰਿਹਾ, ਮੈਂ ਇਹਦਾ ਰੂਪ ਧਾਰ ਕੇ ਇਹਦੀ ਡਿਊਟੀ ਕਰਿਆ। ਤੇ ਉਹ ਕਹਿੰਦਾ ਰਾਜਾ ਮੈਂ ਤੇ ਆਇਆ ਹੀ ਨਹੀਂ। ਰਾਜਾ ਵੀ ਸੈਣ ਨਾਈ ਦੇ ਚਰਨੀ ਵਸ ਕੀਤਾ, ਹਾਂ ਤੁਧ ਅੱਜ ਬੋਲੇ ਰਾਜਾ ਸੁਣੇ ਲਕਾਈ। ਜਿਹਨੇ ਸੁਣਿਆ ਹੈ ਉਹ ਇਹਦੇ ਚਰਨਾਂ ਦੇ, ਜਿਹੜਾ ਰਾਜੇ ਦੀ ਮੁੱਠੀ ਚਾਪੀ ਕਰਦਾ ਸੀ ਉਹ ਸੁਣਨ ਵਾਲੇ ਦੇ ਚਰਨੀ ਡਿੱਗਿਆ। ਜੱਟ ਗਵਾਰ ਸੋਤੇਲੀ ਘਣੇ, ਨਾਈ ਬਾਹਮਣ ਜਾਤ ਨਾ ਗਣੇ। ਉਹ ਕਹਿੰਦੇ ਬ੍ਰਾਹਮਣ ਹੈ, ਉਹ ਤਾਂ ਕੜਾ ਪੂਣੀਆਂ ਗਿੱਜਿਆ ਹੋਇਆ, ਤਾਂ ਵੇਦ ਸੁਣਾ ਸਕਦਾ। ਤੇ ਯਾਦ ਰੱਖਿਓ, ਸੱਚ ਦੇ ਬ੍ਰਾਹਮਣ ਸੀ ਜਿਹੜੇ ਗੁਰੂ ਕੋਲੇ ਬ੍ਰਾਹਮਣ ਆ ਗਏ। ਗੁਰੂ ਨੇ ਆਖਿਆ ਆ ਮੈਂ ਤੈਨੂੰ ਸਾਰੇ ਗੁਣ ਦਿਆਂਗਾ। ਜਿਹੜੇ ਗੁਰੂ ਕੋਲੇ ਜਿਹਨਾਂ ਲੋਕ ਨਾਈ ਕਹਿੰਦੇ ਸੀ, ਆ ਮੈਂ ਤੈਨੂੰ ਸਾਰੇ ਗੁਣ ਦਿਆਂਗਾ। ਆਖਿਆ ਤੈਨੂੰ ਨੁਕਾ ਨਾਈ ਆਖਿਆ ਰਾਜਾ ਆਖਾਂਗਾ, ਤੈਨੂੰ ਸਾਰੇ ਗੁਣ ਦਿਆਂਗਾ, ਤੇਰੇ ਕੋਲ ਸਾਰੇ ਗੁਣ ਹੋਣਗੇ। ਆਖਿਆ ਆ ਜੱਟਾ ਤੈਨੂੰ ਗਵਾਰ ਕਹਿੰਦੇ ਆ, ਤੈਨੂੰ ਸਾਰੇ ਗੁਣ ਦਿਆਂਗਾ, ਤੂੰ ਵਿਦਵਾਨ ਵੀ ਹੋਏਗਾ, ਤੂੰ ਸੂਰਮਾ ਵੀ ਹੋਏਗਾ, ਤੂੰ ਕਿਰਤ ਕਰਨ ਵਾਲਾ ਵੀ ਹੋਏਗਾ, ਤੂੰ ਸੇਵਾ ਕਰਨ ਵਾਲਾ ਵੀ ਹੋਏਗਾ। ਜੱਟ ਗਵਾਰ ਸੋ ਤੇਲੀ ਗਣੇ, ਨਾਈ ਬਾਹਮਣ ਜਾਤ ਨਾ ਜਣੇ, ਰਜਕ ਸੂਦ ਲਵਾਣੇ ਜਾਣੋ। ਆਖਰ ਲਲਾਰੀ ਇਕੱਠੇ ਹੋਏ ਆ, ਉਹ ਕੌਣ, ਉਹਨਾਂ ਨੂੰ ਕੀ ਪਤਾ ਹੈ। ਆਖਿਆ ਇਹਨਾਂ ਨੂੰ ਕੀ ਪਤਾ ਲਵਾਣੇ, ਤਾਂ ਸ਼ਾਹਕਾਰ ਨੇ ਤਾਂ ਵਪਾਰ ਕਰਨਾ ਜਾਣਦੇ ਆ। ਗੁਰੂ ਨੇ ਆਖਿਆ ਕਿਰਪਾ ਕਰ ਦਿਆਂਗਾ, ਪੰਜ ਪੰਜ ਸੌ ਸ਼ਸਤਰਧਾਰੀ ਬਾਡੀਗਾਰਡ ਨਾਲ ਰੱਖਦੇ ਸੀ ਬਾਬਾ ਮੱਖਣ ਸ਼ਾਹ ਵਰਗੇ। ਸਾਹਿਬ ਜੀ ਕਹਿੰਦੇ ਕਿ ਜਿਹਨਾਂ ਨੂੰ ਤੁਸੀਂ ਇਉਂ ਕਹਿੰਦੇ ਜੇ, ਜਦੋਂ ਉਹਨਾਂ ਸੁਣਿਆ ਹੈ ਉਹ ਇਹੋ ਜਿਹੇ ਸੂਰਮੇ ਬਣ ਗਏ ਨੇ ਕਿ ਕਹੇ ਨਹੀਂ ਜਾ ਸਕਦੇ। ਤੇ ਆਖਿਆ ਸੀ ਕੋਈ ਜਵਾਨ ਵੀ ਹੈਗੇ, ਕਹਿੰਦਾ ਹਾਂ। ਆਪ ਬਲੀ ਨਿਸ਼ਚੇ ਤੁਮ ਜਾਨੋ, ਸਵਾ ਲਾਖ ਸਿਆ ਏਕ ਪਛਾਣੋ। ਆਪ ਬੜਾ ਬਲੀ ਹੈ, ਆਪ ਤੇ ਸਵਾ ਲੱਖ ਵਰਗਾ ਇਕੱਲਾ ਹੀ ਹੈ। ਤੇ ਆਖਿਆ ਸਿੱਖਾ ਤੈਨੂੰ ਵੀ, ਤੂੰ ਸੁਣਿਆ ਚ ਤੈਨੂੰ ਵੀ ਸਵਾ ਲੱਖ ਵਰਗਾ ਬਣਾ ਕੇ ਜਾਣਾ। ਤਾਂ ਹੀ ਆਖਿਆ ਸੀ ਭੇੜੋ ਕੋ ਮੈਂ ਸ਼ੇਰ ਬਣਾਉ, ਰਾਠਣ ਕੋ ਸੰਗ ਰੰਕ ਲੜਾਉ, ਚਿੜੀਓ ਸੇ ਮੈਂ ਬਾਜ ਤੜਾਉ, ਤਬੇ ਗੋਬਿੰਦ ਸਿੰਘ ਨਾਮ ਕਹਾਉ। ਮੈਂ ਗੋਬਿੰਦ ਸਿੰਘ ਨਾਮ ਹੀ ਤਾਂ ਕਹਾਵਾਂਗਾ ਕਿ ਇਹ ਤੁਸੀਂ ਭੇਡਾ ਕਹਿੰਦੇ, ਮੈਂ ਇਹਨਾਂ ਨੂੰ ਸ਼ੇਰ ਬਣਾ ਕੇ ਜਾਵਾਂਗਾ। ਇਹ ਰੰਕ ਜਿਹੜੇ ਆ ਰਾਠਾਂ ਨਾਲ ਲੜ ਕੇ ਮੂੰਹ ਪਵਾ ਦੇਣਗੇ। ਔਰ ਗੁਰੂ ਨੇ ਉਹ ਗੁਣ ਬਖਸ਼ੇ, ਤੁਸੀਂ ਇਹਨਾਂ ਨੂੰ ਕਹਿੰਦੇ ਨੀਚ, ਇਨ ਗਰੀਬ ਸਿੱਖਣ ਤੋਂ ਦਿਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਮੈਂ ਇਹਨਾਂ ਨੂੰ ਅਕਾਲ ਪੁਰਖ ਦਾ ਨਾਮ ਸੁਣਾਇਆ, ਤੁਸੀਂ ਗਰੀਬ ਕਹਿੰਦੇ ਜੇ, ਇਹ ਪਾਤਸ਼ਾਹ ਹੋਣਗੇ। ਔਰ ਇਹ ਪ੍ਰਤੱਖ ਹੋਇਆ, ਉਡਤ ਨਭ ਗਰਦ ਮੁਖ ਜਰਦ ਨਿਤ ਭਰਮਤ ਰਵੀ, ਉਦਤ ਉਠ ਦਰਦ ਦਲ ਜ਼ਬਦ ਲੰਕਾ। ਜਦੋਂ ਗੁਰੂ ਨੇ ਉਹ ਗੁਣ ਧਾਰਨ ਕੀਤੇ, ਗੁਰੂ ਨੂੰ ਸੁਣਿਆ, ਜਦੋਂ ਉਹਨਾਂ ਨੇ ਪੈਂਤੜੇ ਕੱਢੇ, ਉਹ ਧੂੜ ਉੱਡੀ ਆਕਾਸ਼ ਨੂੰ ਚੜੀ। ਉਹਨਾਂ ਦੀ ਸੋਭਾ ਸੁਣ ਸੁਣ ਕੇ ਵੀ ਜਿਹੜੇ ਕੱਲ ਸਿਰ ਨਹੀਂ ਚੁੱਕ ਸਕਦੇ ਸੀ, ਉਹਨਾਂ ਨੇ ਗੁਰੂ ਦੇ ਕੋਲੋਂ ਬਖਸ਼ ਪਾਈ, ਗੁਰੂ ਕੋਲੋਂ ਨਾਮ ਸੁਣਿਆ। ਜਿਹੜੇ ਉਹਨਾਂ ਨੇ ਜ਼ੋਰ ਦਿਖਾਏ ਉਹਨੂੰ ਸੁਣ ਸੁਣ ਕੇ, ਆਕਾਸ਼ ਦਾ ਮੂੰਹ ਵੀ ਪੀਲਾ ਹੋਣ ਲੱਗਾ, ਮੁੱਖ ਜਰਦ ਮੂੰਹ ਪੀਲੇ ਪੈਣ ਲੱਗੇ,
ਨਿਤ ਭਰਮਤ ਰਵੀ, ਜਿਹੜੇ ਕਹਿੰਦੇ ਹੈ ਸਮੁੰਦਰ ਵਰਗੇ ਆ। ਸਿੱਖ ਦੀ ਤੁਲਨਾ ਸਮੁੰਦਰ ਨਾਲ ਨਹੀਂ ਕੀਤੀ ਜਾ ਸਕਦੀ, ਸਿੱਖ ਵਾਸਤੇ ਸਮੁੰਦਰ ਵੀ ਕੋਈ ਚੀਜ਼ ਨਹੀਂ ਹੈਗਾ। ਜਿਹੜੇ ਕਹਿੰਦੇ ਸੀ ਅਸੀਂ ਸਮੁੰਦਰ ਵਰਗੇ ਆ, ਉਹਨਾਂ ਦੀ ਢਿੱਡੀ ਪੀੜ ਪੈ ਗਈ। ਅਚਲ ਵੱਡ ਡਗਤ, ਜਿਹੜੇ ਕਹਿੰਦੇ ਸੀ ਅਸੀਂ ਅਚਲ ਪਰਬਤਾਂ ਚ ਸਾਡੀ ਸਮਾਧੀ ਟੁੱਟਦੀ ਨਹੀਂ। ਸ਼ਿਵ ਜਗਤ ਨਾ ਲਗਤ ਲਿਵੇ ਖਗਤ ਪੈ ਭਗਤ ਵਿਦਤ ਸ਼ੰਕਾ, ਜਿਹੜੇ ਕਹਿੰਦੇ ਸੀ ਸ਼ਿਵ ਜੀ ਦੀ ਸਮਾਧੀ ਨਹੀਂ ਡੋਲਦੀ, ਜਿਨ੍ਹਾਂ ਨੇ ਗੁਰੂ ਕੋਲ ਆਏ ਗੁਰੂ ਕੋਲ ਨਾਮ ਸੁਣਿਆ, ਜਦੋਂ ਉਹਨਾਂ ਨੇ ਸੂਰਮੇ ਬਣ ਕੇ ਇੱਥੇ ਤੀਰ ਛੱਡੇ ਤੇ ਉਦੋਂ ਸਮੇਰ ਪਰਬਤ ਵਰਗੇ ਵੀ ਹਿੱਲਣ ਲਾ, ਜਿਹੜੇ ਕਹਿੰਦੇ ਸੀ ਪਰਬਤ ਵਰਗੀਆਂ ਪਹਾੜਾਂ। ਗੁਰੂ ਨੇ ਆਖਿਆ ਸਿੱਖਾ ਆ ਮੈਂ ਤੈਨੂੰ ਇਹੋ ਜਿਹਾ ਬਣਾ ਕੇ ਜਾਵਾਂਗਾ, ਤੇਰੀ ਤੁਲਨਾ ਪਰਬਤ ਨਾਲ ਵੀ ਨਹੀਂ ਕੀਤੀ ਜਾ ਸਕਦੀ, ਤੂੰ ਪਰਬਤ ਵੀ ਹਿਲਾ ਕੇ ਰੱਖ ਦੇਵੇਂਗਾ। ਸਿੱਖਾ ਤੂੰ ਇੱਕ ਨਾਲ ਨਹੀਂ, ਤੂੰ ਅਨੇਕਾਂ ਨਾਲ, ਤੂੰ ਦਲਾਂ ਦੇ ਦਲਾਂ ਨਾਲ। ਵਿਕਟ ਭੱਟ ਕਟ ਕਰਿਪ ਠਟਕ ਤਨ ਤਟ ਜਬ ਗਾਇਤ ਗੁਰ ਸਿੰਘ ਭਲ ਬਾਈਤ ਡੰਕਾ, ਜਿਹੜੇ ਕਟਕਾਂ ਦੇ ਕਟਕ ਚੜ ਕੇ ਆਉਂਦੇ ਤੈਨੂੰ ਇੰਨੇ ਗੁਣ ਬਖਸ਼ ਦਿਆਂਗਾ ਕਿ ਜਦੋਂ ਤੂੰ ਜਕਾਰਾ ਹੀ ਛੱਡਿਆ ਉਹ ਵੱਡੇ ਵੱਡੇ ਤੇ ਕੰਬ ਜਾਣਗੇ, ਤੂੰ ਏਡੇ ਗੁਣਾਂ ਦਾ ਧਾਰਨੀ ਹੋਵੇਂਗਾ। ਲੈ ਕੇ ਦੋ ਤਾਰਾ ਗਾਵੇ ਵਾਰ ਆਸਾ, ਸਿੱਖ ਨੂੰ ਆਖਿਆ ਬ੍ਰਾਹਮਣ ਵਾਲਾ ਕੰਮ ਹੀ ਭਗਤੀ ਤੂੰ ਕਰੇਗਾ। ਪਹਿਲਾਂ ਕੀ ਸੀ ਕਿ ਜਿਹੜੇ ਗਿਆਨ ਦੀ ਗੱਲ ਹੈ ਉਹ ਕੇਵਲ ਬ੍ਰਾਹਮਣ ਲਿਖੇਗਾ ਤੇ ਬ੍ਰਾਹਮਣ ਸੁਣਾਏਗਾ। ਭਾਈ ਮਾਨਸੁਖ ਨੇ ਗੁਰੂ ਕੋਲੋਂ ਆ ਕੇ ਕੁਝ ਸ਼ਬਦ ਸੁਣੇ ਆ, ਔਰ ਸ਼ਬਦ ਸੁਣ ਕੇ ਸਿੱਖ ਕੌਮ ਦਾ ਬਾਣੀ ਦਾ ਪਹਿਲਾ ਲਿਖਾਰੀ, ਸਿੱਖ ਕੌਮ ਦਾ ਪਹਿਲਾ ਪ੍ਰਚਾਰਕ, ਜਿਹਨੇ ਗਿਆਨ ਦੀ ਗੱਲ ਕੀਤੀ, ਜਿੱਥੋਂ ਸਤਿਗੁਰ ਨੇ ਸਾਨੂੰ ਗਿਆਨ ਬਖਸ਼ਿਆ ਨਹੀਂ ਤੇ ਸਹੀ ਤੇ ਗਿਆਨ ਵਾਲੀ ਗੱਲ ਹੀ ਨਹੀਂ ਕਰ ਸਕਦੇ, ਸਾਨੂੰ ਤਾਂ ਹੱਕ ਨਹੀਂ ਦਿੱਤਾ ਹੋਇਆ ਸੀ, ਇਹ ਤਾਂ ਬ੍ਰਾਹਮਣ ਕੋਲ ਹੱਕ ਸੀਗਾ। ਨਾ ਸਿੱਖਾ ਹੁਣ ਤੂੰ ਉਹ ਗਿਆਨ ਲੈ ਕੇ ਦੁਤਾਰਾ, ਸੰਗਤ ਮੈਂ ਗਾਵੇ ਵਾਰ ਆਸਾ, ਕਠਿਨ ਲੈ ਕੇ ਦੋ ਧਾਰਾ ਖੰਡਾ ਵਾਹੇ ਸਿਰ ਆਰਾ ਹੈ, ਤੈਨੂੰ ਭਗਤੀ ਤੇ ਸ਼ਕਤੀ ਦੁਣ ਦੇ ਕੇ ਚੱਲਿਆ ਸਚਾ, ਜੇ ਕੋਈ ਤੇਰੇ ਤੇ ਛਤਰੂ ਚੜ ਕੇ ਆਵੇ ਤੇ ਤੇਰੇ ਕੋਲ ਇਹ ਗੁਣ ਹੋਣਗੇ ਤੂੰ ਉਹਦੇ ਸਿਰ ਚ ਪਾੜ ਦੇਗਾ, ਤੈਨੂੰ ਏਡਾ ਸੂਰਮਤਾਈ ਵਾਲਾ ਗੁਣ ਵੀ ਦੇ ਕੇ ਜਾਵਾਂਗਾ। ਭਗਤ ਵੈਰਾਗ ਕੀ ਸੁਣਾਵੇ ਕਥਾ, ਤੇਰੇ ਕੋਲ ਭਗਤੀ ਹੋਏਗੀ, ਤੇਰੇ ਕੋਲ ਗਿਆਨ ਹੋਏਗਾ, ਤੇਰੇ ਕੋਲ ਵੈਰਾਗ ਹੋਏਗਾ, ਤੂੰ ਉਹ ਵੈਰਾਗ ਦੀ ਕਥਾ ਸੁਣਾਉਣ ਦੇ ਟਾਈਮ ਤੇਰੇ ਕੋਲ ਇਹ ਵੀ ਗੁਣ ਹੋਏਗਾ। ਪਰ ਜੇ ਕੋਈ ਚੜ ਕੇ ਆ ਗਿਆ, ਚੜ ਕੇ ਤਰੰਗ ਜੰਗ ਦੇਵੇ ਲਲਕਾਰਾ ਹੈ, ਤੈਨੂੰ ਇਹ ਵੀ ਗੁਣ ਦੇ ਕੇ ਜਾਵਾਂਗਾ। ਭਗਤ ਗਿਆਨੀ ਦਾਨੀ ਜੋਧਾ, ਗੁਰੂ ਚੇਲਾ, ਚੇਲਾ ਗੁਰੂ, ਧਨ ਧਨ ਜਨਕ ਹਮਾਰਾ ਹੈ, ਤੈਨੂੰ ਜਨਕ ਬਣਾ ਕੇ ਜਾਵਾਂਗਾ। ਜਨਕ ਨਾਮ ਪਰਮੇਸ਼ਰ ਦਾ ਹੈ। ਕਈ ਵਾਰੀ ਅਸੀਂ ਬਹੁਤ ਵੱਡਾ ਗੁਣ ਹੈ ਜਨਕ ਹੋਣਾ, ਤੇ ਕਈ ਵਾਰੀ ਅਸੀਂ ਇਉਂ ਸਮਝ ਲੈਂਦੇ ਹਾਂ ਵੀ ਜਨਕ ਜਿਹੜਾ ਰਾਜਾ ਮਿੱਥੀ ਹੋਇਆ ਨਾ, ਜਿਹਨੂੰ ਜਨਕ ਨੇ ਖਿਤਾਬ ਨਾਲ ਨਵਾਜਿਆ ਗਿਆ ਸੀ, ਉਹਨੂੰ ਸਮਝ ਲੈਂਦੇ ਹਾਂ। ਨਹੀਂ, ਜਨਕ ਨਾਮ ਪਰਮੇਸ਼ਰ ਦਾ ਹੈ। ਭਾਈ ਗੁਰਦਾਸ ਜੀ ਨੇ ਜਨਕ ਸ਼ਬਦ ਦੀ ਬਾਬਤ ਕਵਿਤ ਸਵਈਆਂ ਦੇ ਵਿੱਚ ਫਰਮਾਇਆ, ਜੈਸੇ ਮਾਜ ਬੈਠੇ ਬਿਨ ਬੋਝ ਨਾ ਪਾਰ ਪਰੇ, ਪਾਰਸ ਭੇਟੇ ਬਿਨ ਧਾਤ ਨਾ ਕਣਕ ਹੈ। ਜਹਾਜ਼ ਚ ਬੈਠੇ ਬਿਨਾਂ ਜਿਵੇਂ ਪਾਰ ਨਹੀਂ ਲੰਘ ਸਕਦਾ, ਉਵੇਂ ਪਾਰਸ ਨੂੰ ਭੇਟੇ ਬਿਨਾਂ ਤੂੰ ਸੋਨਾ ਨਹੀਂ ਬਣ ਸਕਦਾ। ਜੈਸੇ ਬਿਲ ਗੰਗਾ ਪਾਵਣ ਨਾ ਅਣਕ ਜਲ, ਜਿਵੇਂ ਗੰਗਾ ਜਲ ਤੂੰ ਬਿਨਾਂ, ਲੇਕਿਨ ਗੰਗਾ ਜਲ ਅਸਲੀ ਕੀ ਹੈ? ਉਹਦਾ ਨਾਂ ਗੰਗਾ ਰੱਖਦਾ ਹੈ, ਉਹ ਪਾਪਾਂ ਨੂੰ ਖੰਡਨ ਨਹੀਂ ਕਰਦੇ। ਗੰਗਾ ਜਲ ਗੁਰੂ ਗੋਬਿੰਦ ਨਾਮ, ਗੁਰੂ ਕੇ ਨਾਮ ਤੋਂ ਬਿਨਾਂ ਕੋਈ ਗੰਗਾ ਜਲ ਨਹੀਂ ਹੈ। ਨਾਰ ਨਾ ਪਤਾਰ ਬਿਨ ਸੁੱਤ ਨਾ ਅਣਕ ਹੈ।
ਜਿਵੇਂ ਆਨੰਦ ਕਾਰਜ ਤੋਂ ਬਿਨਾਂ ਸੁਹਾਗਣ ਨਹੀਂ, ਉਹਨੂੰ ਪੁੱਤ ਦੀ ਮਾਂ ਹੋਣ ਦਾ ਹੱਕ ਨਹੀਂ। ਜੈਸੇ ਬੀਜ ਬੋਏ ਬਿਨ ਉਪਜੇ ਨਾ ਧਾਨ ਤਾਰਾ, ਖੇਤੀ ਕਿੰਨੀ ਕੁ ਵਾਹੀ ਜਾਵੇ, ਤੇਰੇ ਕੋਲ ਵਾਹਿਗੁਰੂ ਦਾ ਨਾਮ ਨਹੀਂ ਹੈਗਾ, ਉਹਦਾ ਨਾਂ ਨਹੀਂ ਸੁਣਿਆ ਹੋਇਆ, ਕੋਈ ਕਿੰਨਾ ਹੋਵੇ ਆਖੇ ਕਿ ਮੈਂ ਇਹ ਕੁਛ ਕਰ ਲਿਆ ਹੈ। ਉਹ ਚ ਬੀਜ ਨਾ ਬੀਜੋ ਤੇ ਉਹ ਚ ਫਸਲ ਨਹੀਂ ਉੱਗਦੀ, ਧਨ ਪ੍ਰਾਪਤ ਨਹੀਂ ਹੁੰਦਾ। ਸਵਾਂਤ ਬੂੰਦ ਬਿਨ ਸਿਪ ਮੋਤੀ ਨਾ ਮਣਕ ਹੈ, ਜਿਵੇਂ ਸਿਪ ਵਿਚ ਸਵਾਂਤੀ ਬੂੰਦ ਨਾ ਪਵੇ ਮੋਤੀ ਨਹੀਂ ਮਿਲਦਾ ਪੈਦਾ ਹੁੰਦਾ, ਤੈਸੇ ਜਨਮ ਮਰਨ ਮੇਟ ਗੁਰਚਰਨ ਸਰਨ ਬਿਨ, ਗੁਰਚਰਨ ਸਰਨ ਬਿਨ ਗੁਰ ਭੇਟੇ ਬਿਨ ਜਨਮ ਮਰਨ ਮੇਟ, ਜਨ ਨਾ ਜਨਕ ਹੈ, ਉਹ ਜਨਕ ਦਾ ਰੂਪ ਨਹੀਂ ਹੋ ਸਕਦਾ। ਸਿੱਖਾ ਤੂੰ ਉਸ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ, ਜਦੋਂ ਗੁਰੂ ਕੋਲੇ ਆਉਂਦਾ ਹੈ, ਗੁਰੂ ਨੂੰ ਸੁਣਦਾ ਹੈ, ਫਿਰ ਸਮੁੰਦਰ ਵੀ ਤੇਰੇ ਅੱਗੇ ਕੁਛ ਨਹੀਂ ਹੈਗਾ, ਤੂੰ ਸਮੁੰਦਰਾਂ ਦਾ ਭੇਤੀ ਹੋ ਜਾਂਦਾ, ਤੂੰ ਸਮੁੰਦਰਾਂ ਦਾ ਥਾਹ ਪਾ ਲੈਣਾ। ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸੇਖ ਪੀਰ ਪਾਤ ਸਹਾ, ਕੁਛ ਸੇਖ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨਾਲ ਈਰਖਾ ਕਰਦੇ ਸੀ, ਉਹ ਸੇਖ ਨਹੀਂ ਸੁਣਿਆ, ਸੇਖ ਨਾਂ ਰਖਵਾਇਆ ਸੀ, ਅੱਜ ਵੀ ਸੇਖ, ਸੇਖ ਨਾਂ ਹੈ ਜੋ ਵੱਡਾ ਹੋ ਗਿਆ। ਵੱਡਾ ਕੌਣ ਹੈ? ਪਰਮੇਸ਼ਰ। ਜਿਹੜਾ ਪਰਮੇਸ਼ਰ ਨਾ ਹੋ ਗਿਆ, ਬਾਬਾ ਫਰੀਦ ਸੇਖ ਹੋ ਗਿਆ, ਵੱਡਾ ਹੋ ਗਿਆ ਹੈ। ਸਤਿਗੁਰ ਸਾਹਿਬ ਜੀ ਨੇ ਵੇਖਿਆ, ਇਹਨੇ ਸੁਣਿਆ ਅਲਾਹੀ ਬਾਣੀ ਸੁਣੀ ਹੈ, ਇਹਨੇ ਪਰਮੇਸ਼ਰ ਨਾਲ ਚਿੱਤ ਜੋੜਿਆ, ਉਸ ਪਰਮੇਸ਼ਰ ਨੇ ਇਹਨੂੰ ਅਲਾਹੀ ਬਾਣੀ ਸੁਣਾਈ ਹੈ, ਤੇ ਬਾਬਾ ਫਰੀਦ ਨੂੰ ਇਸ ਕਰਕੇ ਸਰੂਪਾ ਦਿੱਤਾ ਸੇਖ ਦਾ। ਔਰ ਫਰੀਦ, ਹਾਲਾਂਕਿ ਫਰੀਦ ਉਹਦਾ ਨਾਂ ਨਹੀਂ ਸੀ ਹੈਗਾ, ਕਿ ਫਰੀਦ ਦਾ ਅਰਥ ਲਾ ਸ਼ਰੀਕ, ਜਿਹਦਾ ਸ਼ਰੀਕ ਕੋਈ ਨਹੀਂ। ਆ ਬਾਬਾ ਫਰੀਦ ਤੂੰ ਉੱਥੇ ਪਹੁੰਚ ਗਿਆ ਹੈ ਜਿੱਥੇ ਤੇਰੇ ਵਰਗਾ ਕੋਈ ਨਹੀਂ। ਸਿੱਖਾ ਜਦੋਂ ਸੁਣੇਗਾ ਤੂੰ ਉੱਥੇ ਪਹੁੰਚ ਜਾਏਗਾ ਜਿਹਦੀ ਤੁਲਨਾ ਦੁਨੀਆਂ ਚ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ। ਤੂੰ ਗੁਰੂ ਸਮਾਨ ਹੋਏਗਾ, ਗੁਰੂ ਤੈਨੂੰ ਆਪਣੀ ਵਰਗਾ ਕਰ ਲਵੇਗਾ, ਤੂੰ ਪਾਤਸ਼ਾਹ ਹੋਵੇਗਾ, ਪਤ ਦਾ ਸ਼ਾਹ ਹੋਵੇਗਾ। ਸੁਣਿਆ ਅੰਧੇ ਭਾਵ ਇਹ ਰਾਹ, ਜਿਨ੍ਹਾਂ ਸੁਣਿਆ ਹੈ ਸਤਿਗੁਰ ਸਾਹਿਬ ਜੀ ਨੇ ਅਲਾਹੀ ਬਾਣੀ ਵਿੱਚ ਜਦੋਂ ਸ਼ਬਦ ਅੰਦੁਲੇ ਲਿਖਿਆ ਤਾਂ ਦਿਨ ਨੂੰ ਔਂਕੜ ਲਾਇਆ। ਹੁਣ ਜੇ ਔਂਕੜ ਤੋਂ ਬਿਨਾਂ ਹੁੰਦਾ ਤੇ ਅੰਦਲੇ ਦਾ ਅਰਥ ਕੇਵਲੇ ਬਣਨਾ ਸੀਗਾ, ਅੱਖਾਂ ਤੋਂ ਅੰਨਾ। ਜਦੋਂ ਤਾਂ ਦੇਹ ਨੂੰ ਔਂਕੜ ਲੱਗ, ਮੈਂ ਅੰਦਲੇ ਕੀ ਟੇਕ, ਜਦੋਂ ਸਿੱਖ ਨੇ ਆਖਿਆ ਦਾਤਿਆ ਮੈਂ ਅਕਲ ਦਾ ਵੀ ਅੰਨਾ ਵਾਂ, ਮੈਂ ਅੱਖਾਂ ਦਾ ਵੀ ਅੰਨਾ ਵਾਂ, ਮੈਂ ਹਰ ਪਾਸਿਓਂ ਅੰਧਾ ਵਾਂ, ਉਹਦਾ ਨਾਂ ਸੁਣਿਆ ਕਹਿੰਦਾ ਆ ਮੈਂ ਤੈਨੂੰ ਇਹੋ ਜਿਹਾ ਪ੍ਰਕਾਸ਼ ਕਰਾਂਗਾ, ਤੂੰ ਇਸ ਪ੍ਰਕਾਸ਼ ਨੂੰ ਲੈ ਕੇ ਦੁਨੀਆਂ ਨੂੰ ਰਾਹ ਪਾਏਗਾ। ਤਾਂ ਸਾਡੇ ਇਤਿਹਾਸ ਵਿੱਚ ਵੀ ਇਹ ਸੈਯਦ ਸਿਆਣਾ ਪਿੰਡ ਵਿੱਚ ਸਾਈਂ ਭੀਕਨ ਸ਼ਾਹ ਜਨਮ ਹੋਇਆ ਸੀ, ਉਹਦੇ ਨਾਨਕੇ ਇਸ ਪਿੰਡ ਸੀਗੇ। ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀਆਂ ਖੜਾਵਾਂ ਉਸ ਨਗਰ ਚ ਪਈਆਂ ਹੋਈਆਂ ਨੇ, ਨਾਭੀ ਰੰਗ ਦੀਆਂ ਬਹੁਤ ਸੋਹਣੀਆਂ। ਮੈਨੂੰ ਉੱਥੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ, ਪੁੱਛਣ ਲੱਗੇ ਗਿਆਨੀ ਜੀ ਭੇਟਾ ਕਿ ਨਹੀਂ ਦਈਏ। ਮੈਂ ਜੀ ਮੂੰਹ ਮੰਗੀ ਲੈਣੀ, ਕਹਿੰਦੇ ਮੰਗੋ। ਮੈਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੜਾਵਾਂ ਇੱਕ ਵਾਰੀ ਹੱਥਾਂ ਚ ਦੇ ਦਿਓ, ਜਦੋਂ ਸੱਦੋਗੇ ਤੁਹਾਡੇ ਕੋਲ ਰੁਪਈਆਂ ਚ ਭੇਟਾਂ ਦੀ ਲਾਂਗਾ। ਉੱਥੇ ਨੇੜੇ ਹੀ ਘਰ ਆਏ, ਉੱਥੇ ਸਿੱਖ ਕੇਵਲ ਇੰਨੀ ਪੰਕਤੀ ਜਪਜੀ ਸਾਹਿਬ ਹੀ ਸੁਣੀ ਸੀ, ਅੱਖਾਂ ਤੋਂ ਅੰਨੇ ਨੇ ਸੁਣਿਆ ਅੰਧੇ ਪਾਵੇ ਰਾਹ, ਤੇ ਉਹ ਇੰਨਾ ਜੁੜ ਗਿਆ ਸੀ ਕਿ ਮੀਰੀ ਪੀਰੀ ਦਾ ਮਾਲਕ ਉੱਥੇ ਪਹੁੰਚ ਗਏ ਸੀ। ਸਤਿਗੁਰ ਆਸਾ ਕੀ ਵਾਰ ਚ ਉੱਠ ਕੇ ਸਵੇਰੇ ਸੰਪੂਰਨ ਕਰਕੇ ਉਸ ਪਾਸੇ ਗਏ ਸੀ ਜਿੱਥੇ ਉਹ ਬੈਠਾ ਗਾ ਰਿਹਾ ਸੀ, ਸੁਣਿਆ ਅੰਧੇ ਪਾਵੇ ਰਾਹ।
ਜੋ ਸਤਿਗੁਰੂ ਸਾਹਿਬ ਦੇ ਬਚਨ ਹੋਏ ਆਪਣਾ ਪਾਵਣ ਹਜ਼ੂਰੀਆ ਦੇ ਨੇਤਰਾਂ ਤੇ ਫੇਰਿਆ, ਸਤਿਗੁਰ ਨੇ ਜੋਤ ਬਖਸ਼ੇ ਮੀਰੀ ਪੀਰ ਦੀ ਮਾਲਕ ਦੇ ਦੀਦਾਰ ਕਰਕੇ ਗਦਗਦ ਹੋ ਗਿਆ ਤੇ ਫਿਰ ਇੱਕ ਮੰਗ ਮੰਗੀ ਉਹਨੇ, ਸੱਚੇ ਪਾਤਸ਼ਾਹ ਇਹ ਅੱਖਾਂ ਵਾਪਸ ਲੈ ਲਓ, ਨਹੀਂ ਕਿਉਂ ਕਹਿ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਦੇ ਦੀਦਾਰ ਨਹੀਂ ਕਰਨਾ ਚਾਹੁੰਦਾ। ਕਹਿੰਦੇ ਨਹੀਂ, ਹੁਣ ਤੂੰ ਦੁਨੀਆਂ ਦੇ ਅੰਧਿਆਂ ਨੂੰ ਰਾਹ ਪਾਏਗਾ, ਤੂੰ ਉਹਦਾ ਨਾਂ ਸੁਣਿਆ ਸਿੱਖ ਕੋਲੋਂ ਤੇ ਸੁਣ ਕੇ ਗਾਇਆ ਹੈ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਸਗਾਹ, ਜਿਹਨੇ ਸੁਣਿਆ ਹੈ ਉਹਦੇ ਹੱਥ ਵਿੱਚ ਸਤਿਗੁਰੂ ਸਾਹਿਬ ਜੀ ਨੇ ਸਭ ਕੁਝ ਦੇਤਾ, ਆਖਿਆ ਸਮੁੰਦਰ ਵੀ ਤੇਰੇ ਹੱਥ ਵਿੱਚ ਕਰ ਦਿਆਂਗਾ। ਜੋ ਤੇਰੇ ਹੱਥ ਵਿੱਚ ਇੰਨਾ ਕੁਝ ਦਿੱਤਾ, ਉੱਥੇ ਦੁੱਖ ਕਿੱਥੇ, ਉੱਥੇ ਪਾਪ ਕਿੱਥੇ, ਫਿਰ ਤੇਰੇ ਕੋਲ ਖੇੜਾ। ਨਾਨਕ ਭਗਤਾ ਸਦਾ ਵਿਗਾਸ, ਇਲਾਹੀ ਜੋਤ ਉਹਨੇ ਉਹਨਾਂ ਭਗਤਾਂ ਨੂੰ ਸਦਾ ਖੇੜਾ, ਸੁਣਿਆ ਦੁੱਖ ਪਾਪ ਕਾ ਨਾਸ। ਉਹਨਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਸੁਣ ਸੁਣ ਕੇ ਆਪਣੇ ਦੁੱਖ ਤੇ ਪਾਪ ਸਾਰੇ ਮੇਟ ਕੇ ਆਪਣੇ ਜਨਮ ਨੂੰ ਸਫਲ ਕਰਕੇ ਮਾਲਕ ਦੇ ਦਰ ਤੇ ਪ੍ਰਵਾਨ ਚੜ ਗਏ। ਉਹਨਾਂ ਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਰਬਾਨੀ ਨਾਨਕ ਦਾਸ ਸਦਾ ਕੁਰਬਾਨੀ ਪੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸਭ ਕੋ ਜਾਨ ਜਾ ਖਾਲਸਾ ਜੀ ਸਾਹਿਬ ਤਹਾ ਤਹਾ ਰਿਸ਼ਿਆ ਰਿਆਜ ਦੇਗ ਤੇ ਫਤਿਹ ਬਿਰਧ ਕੀ ਪੈ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆ ਝੰਡੇ ਮੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਵਾਣੇ ਕੇ ਮਾਨ ਨਿਤਾਣੇ ਗੁਰਤਾਨ ਉੱਡਿਆਂ ਦੇ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰੂ ਸ਼ਬਦ ਦੇ ਵਿਚਾਰ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਾਪਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂਤਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਅਜਿਹਾ ਸੰਗਤਾਂ ਦੇ ਹਿਰਦਿਆਂ ਦਵਸਾਉਣਾ ਅਜਿਹਾ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕੁਰ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਬਲਵਿੰਦਰ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਕੰਪਨੀ ਡੋਨੇਸ਼ਨ ਮੈਚ ਰਾਹੀਂ ਗੁਰੂ ਘਰ ਵਾਸਤੇ $2500 ਮਾਇਆ ਭੇਟਾ ਕਰਦੇ ਹਨ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਹਨ ਕਿਰਪਾ ਕਰਨੀ ਮਹਾਰਾਜ ਜੀਓ ਸੇਵਕ ਪਰਿਵਾਰ ਦੀ ਭੇਟਾ ਦਰ ਤੇ ਪ੍ਰਵਾਨ ਕਰਨੇ ਪਰਿਵਾਰ ਨੂੰ ਦੇਹ ਰੂਪਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਘਰ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਦੀ ਬਾਜਵਾ ਉਹਨਾਂ ਦੀ ਦੇਹ ਰੋਗਤਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ

ਸੋਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਚਿਤ ਕਰ ਗਾਵੋ ਸੋਹਿਲਾ ਸਿਮਰੇ ਹੋ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀ ਅਨ ਦੇ ਕਹਿ ਗਾ ਦੇ ਮਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਭ ਸਾਹ ਲਿਖਿਆ ਮਿਲ ਕਰ ਭਾਵੋ ਤੇਲ ਦੇਹੋ ਸਜਣੀ ਅਸੀ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ ਸਦ

ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਗ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾਂ ਤੇ ਤਿਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੋ ਪਵਨ ਝਵਰੋ ਕਰੇ ਸਗਲ ਬਨਰਾਏ ਪੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ ਸਹਿਸ ਤਵ ਨੈਨਾ ਨੈਨ ਹੈ ਤੋਹੇ ਕਾ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਉਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰ ਅੰਧ ਲੋਭਿਤ ਮਨੋ ਅੰਧ ਨੂੰ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਨ ਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬੋ ਭਰਿਆ ਮਿਲ ਸਾਧੂ ਕੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਨੰਡੌਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਰਹਿਲ ਕੀ ਬੇਲਾ ਈਹਾਂ ਕਾਟ ਚਲੋ ਹਰ ਲਾਹਾ ਆ ਗਿਆ ਬਸੰ ਸੁਹੇਲਾ ਆਉਦ ਘਟੈ ਜਨ ਸਰਹਿਣ ਹਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਇਹੋ ਰਸ ਅਕਤ ਕਥਾ ਤਿੰਨ ਜਾਨੀ ਜਾਕੋ ਆਏ ਸੋਈ ਬਿਹਾਰ ਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ।

ਬੋਲੋ ਜੀ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਾਹਿਬ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਹ ਜਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੂੰ ਨਿਦਾਵੇ ਤਾਏ। ਸਭ ਥਾਈ ਹੋਏ ਸਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਕਰਕੇ ਖਾਲਸਾ ਜੀ। ਬੋਲੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਊਟੀਆਂ ਦੀ ਓਟ। ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ। ਸੱਚੇ ਪਾਤਸ਼ਾਹ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ ਮਹਾਰਾਜ ਜੀ। ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਆਪ ਜੀਆਂ ਨੇ ਖੁੱਲ੍ਹੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ ਸੱਚੇ ਪਾਤਸ਼ਾਹ ਜੀ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦਿਆਂ ਆਪ ਜੀ ਦੇ ਦਰ ਕਰਦੇ ਟੈਲੀਆਂ ਕੀਰਤਨੀਆਂ ਪਾਸੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਬਖਸ਼ ਲੈਣਾ ਦਾਤਾ ਜੀ, ਬੇਅੰਤ ਸੰਗਤਾਂ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ। ਸਭ ਦੀਆਂ ਝੋਲੀਆਂ ਖੁਸ਼ੀਆਂ ਬਰਕਤਾਂ ਰਹਿਣ ਆਈ ਹੈ ਸੁਖਮਈ ਬਤੀਤ ਕਰਾਉਣੀ। ਮਹਾਰਾਜ ਜੀ ਆਗਿਆ ਬਖਸ਼ਿਸ਼ ਕਰੋ, ਸੱਚਖੰਡ ਚਾਲੇ ਪਾਓ, ਪਲੰਗ ਤੇ ਵਿਰਾਜਮਾਨ ਹੋਵੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਣਾ ਜੀ। ਸੁਖ ਹੋਵੇ ਨਾਮ ਚੇਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪਾਂ ਦੋ ਦਿਨ 'ਚ

ਰਾਸ਼ਟਰਪਤੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬ੍ਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀ ਆਕਸ਼ੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਿਸ਼ ਤਿਸ ਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੂਟੇ ਹਉ ਰੋਗ ਨਾਨਕ ਸੋ ਜਾਨ ਸਦਾ ਆਰੋਗ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ਉ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੀ ਪਸੰਤੈ ਸੰਗਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਊਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਥਾਕੈ ਸਦ ਬਲਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਕਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇਹ ਪਾਇਆ ਮਿਰਤਕ ਕੋ ਜੀਵਲਨ ਹਾਰ ਭੁੱਖੇ ਕੋ ਦੇਵਤ ਆਧਾਰ ਸਰਬਿਨ ਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾਉ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੇ ਹੋਲੋਏ ਜਾ ਕੈ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸੱਚੀ ਦ੍ਰਿਸ਼ਟ ਸੱਚਾ ਆਕਾਰ ਸੱਚ ਵਰਤੈ ਸੱਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤਾ ਸਲੋਕ ਰੂਪ ਨ ਰੇਖ ਨ ਰੰਗ ਕੇਸ਼ ਤ੍ਰੇਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਪਖਸੰਦ ਸਾਧ ਤੇਰੇ ਕੀ ਚਰਣੇ ਪਾਉ ਨਾਨਕ ਕੈ ਮਨ ਇਹੋ ਨਰਾਉ ਮਨਸਾ ਪੂਰਨ ਸਰਣਾ ਜੋਗ ਜੋ ਕਰਪਾਇਆ ਸੋਈ ਹੋਗ ਖਿਨ ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਤੇ ਹਨ ਜਿਨ ਦੇ ਜਨਦਾਸ ਨਾਮ ਤੇ ਆਵੈ ਸੇ ਤੇਹੋ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨ ਆਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇਕ ਰੰਗ ਨਾਨਾ ਬਿਰਧ ਕੀਨੋ ਬਿਸਥਾਰ ਪ੍ਰਭ ਅਭਿਨਾਸੀ ਏਕੰਕਾਰ ਨਾਨਾ ਚਾਲਿਤ ਕਰੇ ਖਿਨ ਮਾਹੇ ਪੂਰ ਰਹੇ ਪੂਰਨ ਸਭ ਠਾਏ ਨਾਨਾ ਬਿਰਧ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ

0: नाम के तारे, सिमरत वेद पुराण नाम के तारे, सुनन ज्ञान ध्यान नाम के तारे, आकाश पाताल नाम के तारे, सगल आकार नाम के तारे, पुरिया सब भवन नाम कैसा गोदरे, सुन श्रवण कर कृपा जिसे अपने नाम लाए, नानक चौथे पद में सो जन गत पाए, रूप सत जाका सत अस्थान, पुरख सत केवल प्रधान, करतूत सत सत जाकी बाणी, सत पुरख सब माहे समाणी, सत कर्म जाकी रचना, सत मूल सत सत उत्पत, सत करणी निर्मल निर्मली, जिसे बुझाए तिसे सब भली, सत नाम प्रभ का सुखदाई, विश्वास सत नानक गुरते पाई, सत बचन साधु उपदेश, सत ते जान जाकर दे प्रवेश, सत नृत बूझै जे कोए, नाम जपता की गत हुए, आप सत किया सब सत आपे जाने अपनी मित गत, जिसकी सृष्ट सुकरणे हार, आवरण बूझ करत विचार, करके की मित न जाने किया, नानक जुत सुभावै सो वर्तिया, बिसमन बिसम पै बिसमाद, जिन बूझिया तिसाया स्वाद, प्रभ कै रंग राच जन रहे, गुर कै बचन पदार्थ लहे, कोए दाते दुख कटन हार, जाकै संग तरै संसार, जन कै सेवक सुवड़ भागी, जन कै संग एक लिव लागी, गुण गोबिंद कीर्तन जन गावै, गुर प्रसाद नानक फल पावै सलोक, आद सच जुगाद सच है पे सच, नानक होसी पे सच, अष्टपदी चरण सत सत प्रसन हार, पूजा सत सत दे सेवदार, दर्शन सत सत पेखन हार, नाम सत सत द्यावन हार, आप सत सत सब धारी, आपे गुण कारी, शब्द सत सत प्रभ बकता, सुरत सत सत जस सुनता, बुजन हार को सत सब होए, नानक सत सत प्रभ सोए, सत सरूप हृदय जिन मानिया, करण करावण तिन मूल पछानिया, जा कह हृदय विश्वास प्रभ आया, तत् ज्ञान तिस मन प्रगटाया, भै ते निरभउ होए बसाना, जिस ते उपजिया तिस माहे समाना, बस्त माहे दे बस्त गडाई, ताको भिन न कहना जाई, बूझै बूझन हार बबेक, नारायण मिले नानक एक, ठाकुर का सेवक आज्ञाकारी, ठाकुर का सेवक सदा पुजारी, ठाकुर के सेवक है मन प्रतीत, ठाकुर के सेवक की निर्मल रीत, ठाकुर को सेवक जाने संग, प्रभ का सेवक नाम कै रंग, सेवक को प्रभ पालन हारा, सेवक की रख निरंकार, सो सेवक जिस दया प्रभ तारै, नानक सो सेवक सा सा सुमारै, अपने जन का परदा ढाकै, अपने सेवक की सर पर रखै, अपने दास को दे वडाई, अपने सेवक को नाम जपाई, अपने सेवक की आप पात रखै, ताकि गात में तो कोई न लाखै, प्रभ के सेवक कौ को न पहुचै, प्रभ के सेवक ऊच ते ऊचे, जो प्रभ अपनी सेवा लाया, नानक सो सेवक दै दिस प्रगटाया, निकी कीरी मैं कल राखै, भासम करै लस्कर कोट लाखै, जिसका सास न कढ़त आप, ताकौ रखत देकर हाथ, मानस जतन करत भांत, तिसके करत बिरथे जात, मारे न राखै अवर न कोए, सर्ब जियां का राखा सोए, काहे सोच करै रे प्राणी, जप नानक प्रभ अलख विडाणी, बारंबार बार प्रभ जपियै, पी अमृत एहो मान तान त्रपियै, नाम रतन जिन गुरमुख पाया, तिस किश अवर नाहीं दृष्टाया, नाम धन नामो रूप रंग, नामो सुख हर नाम का संग, नाम रस जो जन तृपताने, मन तन नामे नाम सुमाने, उठत बैठत सोवत नाम, कहो नानक जन कै साध काम, बोलो जस जेह बा दिन रात, प्रभ अपने जन की निदात, करै भगत आत्म कै चाहे, प्रभ अपने स्यों रहे समाए, जो हुआ होवत सो जाने, प्रभ अपने का हुक्म पहचाने, तिसकी महिमा कौन बखानो, तिसका गुण कहे एक न जानो, आठ पहर प्रभ बसे हजूरे, कहो नानक से ही जान पूरे, मन मेरे तिन की ओ टले, मन ताने अपना तिन जान दे, जिन जन अपना प्रभु पछाता, सो जन सर्व थोक का दाता, तिसकी शरण सर्व सुख पावे, तिसके दर्श पाप मिटावे, ਅਵਰ ਸਿਆਨ ਪਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾਉ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੁ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਤਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਤਿਹਾਵੈ ਮਨ ਬੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬਿਨਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਥ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇਹ ਕਹਿ ਆਪ ਨਹੀਂ ਕਛੁ ਭਰਮ ਸਹਿ ਸਿਆਣਪ ਲੈ ਨਾ ਜਾਈਏ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾ ਗਵੇ ਸੁਨ ਕਰ ਬਚਨ ਕਰਨ ਅਗਹਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖਿਆ ਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਿਲਾਏ ਜਿਹ ਬਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕਿ ਕੀਮਤ ਕਿਨੇ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤਿਨਾਸੀ ਤਪਤ ਮਾਹੇ ਠਾਂਡ ਵਰਤਾਈ ਆਨੰਦ ਪਾਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੂਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾਥਿਨ ਕਿਰਪਾ ਤਹਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ਼ ਸਾਧਕ ਹੈ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਸ ਨਾ ਚੱਲੈ ਬਿਨ ਭਜਨ ਬਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਟੂ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਤਾਰੋ ਕਰਨ ਕਾਰਣ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਏ ਜਿਸ ਤਨ ਕੋ ਚਾਰ ਕੁੰਟ ਉਠ ਧਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕਉ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾਧ ਸੋਭਾ ਭਜ ਹਰ ਕੀ ਸਰਣੀ ਅਨੇਕ ਉਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖ ਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁਦੋ ਹਰ ਕੈ ਨਾਏ ਦਹਿਤ ਸੁਭਾਵ ਤਿਆ ਬੈਠਾਏ ਤਾਕੋ ਬਿਘਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨ ਸੈ ਪੂਰਨ ਹੋਇਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਬਸਿਆ ਬਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਿਕ ਉਪਾਵਨਾ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੀਰੈ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇਨ ਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਸਾਰੀ ਜਿਨ ਦੀਏ ਤਿਸ ਬੁਝੈ ਨਾ ਬਿਗਾਨਾ ਨਾ ਬਿਸਾਰ ਨਾਨਕ ਪਸ਼ੁਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ ਬਹੁਡੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਲਿਬੇਖ ਜਾਹੇ ਆਪ ਜਪ ਹੋ ਅਵਰਾ ਨਾਮ ਜਪਾਵ ਹੋ ਸੁਨਤ ਕਹਿਤ ਰਹਿਤ ਗਤ ਪਾਵ ਹੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋ ਮੈਂ ਬੇਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਛੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦੁਰਗਾ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੇ ਪ੍ਰਭ ਵਿਆਪ ਅਨਕ ਬਿਸਥਾਰ ਏਕ ਤੇ ਪਹੇ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਾਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਬਿਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਮ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨ ਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਹਿਆ ਜਨਮ ਮਰਨ ਦੁਖ ਭ੍ਰਮ ਗਇਆ ਇਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ ਸੋ ਕਿਉਂ ਬਿਸਰੈ ਜਿਨੇ ਸਭ ਕੇਸ਼ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੂਰੈ ਤਤ ਇਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮੰਤਰ ਅੰਤਰ ਇਹੀ ਸੁਆਉ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਤੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ताकि उपमा कही न जाए नानक रहया सर्व समाए प्रभक्षण दीन दयाल भगत वशल सदा कृपाल अनाथ नाथ गोबिंद गोपाल सर्व घटा करत प्रतपाल आद पुरख कारण करतार भगत जना के प्राण आधार ज्यो ज्यो जपै सो होए पुनीत भगत पाए लावै मन हीत हम निर्गुण यार नीच अजान नानक तुमरी सरण पुरख भगवान सर्व बैकुंठ मुक्त मुख पाए एक निमक हर के गुण गाए अनक राज भोग बढ़ियाई हर के नाम की कथा मन पाई बहु भोजन का प्रसंगीत रसना जपती हर हर नीत भली सु करनी सो बातन वंत हृदय बसे पूर्ण गुरमंत
1: साध संगत निवास सर्व सुख नानक प्रगास
2: सरगुण निर्गुण निरंकार सुन समाधि आप आपन किया नानका आपे ही फिर जाप अष्टपदी जब अकार दस्केता पाप तब कहते होता जब तारी अपन सुन समाध तब बैर दोस्त के संग माध जब इसका वरण चौ न जाप्त तब हर सो को किसे व्याप्त जब अपन आप ब्रह्म तब मोह कहा किस होवत परम अपन खेल आवर तीजा नान करने हार न दूजा जब हो तब केवल कनी तब बंद मुक्त कहो किस को गणी जब एक ए अर अगम अपार तब नर्क सुर को कौन अवतार जब निर्गुण प्रभ सहज सुभाए तब शिव सत कहो के तिठाए जब आप है आप अपनी जोत धरै तब कवन निडर कवन कत डरै आपन चलत आप कर निहार नानक ठाकर अगम अपार अवनाशी सुख आपन आसन तह जन्म मरण को कहा विनाशन जब पूरन करता प्रभ सोए तब जम की त्रास कहू किस होए जब अवगत अगोचर प्रभ एका तब चित्र गुप्त किस पूछत लेखा जब नाथ निरंजन अगोचर अगाते तब कौन छुटे कौन बंधन बाधे अपन आप ही अचर जा नानक अपन रूप आप ही उपर जा जह निर्मल पुरख पत होता तह बिन मैल कहो क्या तोता जह निरंजन निरंकार निर्वाण तह कौन को मान कौन अभिमान जह स्वरूप केवल जगदीश तह शल चित्र लत कहो कीस जह ज्योत स्वरूपी ज्योत संग समावै तह किसह भूप कवन त्रिपतावै कर्ण करावन करने हार नानक करते का नाहे सुमार जब अपनी शोभा अपन संग बनाई तब कवन माए बाप मित्र सुत पाई जह सर्व कला अप है प्रवीण तह वेद कतेब कहा कौ चीन जब अपन आप उड़तारे तो सगन अपसगन कहा विचारे जह अपन ऊच अपन आप नेरा तह कौन ठाकुर कौन कहिए चीरा बिस्मन बिस्म रहे बिस्माद नानक अपनी गत जान हो आप जह अशल अशेद अभेद समाया ऊहा किसह व्याप्त माया आपस को आप आदेश तह गुण का नाही परवेश जह एक यह एक एक भगवंता तह कौन अचिंत किस लागे चिंता जह आपन आप पति यारा तह कौन कथे कौन सुनने हारा बहु बेअंत ऊचते ऊचा नानक आपस को आप पह पहुँचा जह आप रचियो प्रपंच अकार तह गुण महती नो विस्तार पापुन तह पई कहावत को नरको स्वर्ग बंछावत आल जाल माया जंजाल होमे मोह परम पै पार दुख सुख मान अपमान अनक प्रकार की ओबखान आपन खेल आप कर देखे खेल संकोचे तो नानके के जह अवगत भगत है आप जह पसरे पासार संत प्रताप दुहु पाता आप है तनी उनकी शोभा उनहू बनी आप है कौतक करे अनद चोज आप है रस भोगन निर्जोग जिस भावे तिस अपन आए लावै जिस भावे तिस खेल खिलावै बेसुमार अथा अगनत अतोलै ज्यो बुलावै त्यो नानक दास बोलै सलोक जी जंत के ठाकुरा आपे वर्तनहार नानक एको पसरिया दूजा कह त्रिस्टार अष्टपदी आप कथे आप सुनने हार आप है एक आप विस्तार जात इस पावेता श्रेष्ठ उपाय ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕਿਛੂ ਹੋਏ, ਆਪਨ ਸੂ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀਉ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾ ਕੇ ਹਾਥ, ਦੀਨ ਦਇਆਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਏ ਨਾ ਮਾਰੇ, ਸੋ ਮੂਆ ਜਿਸ ਮਨ ਹੋ ਵੀ ਸਾਰੇ, ਤਿਸ ਤਜ ਅਵਰ ਕਹਾ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੇ ਸਭ ਹਾਥ, ਅੰਤਰ ਬਾਹਰ ਜਾਣ ਹੋ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ, ਪੂਰਨ ਪੂਰ ਰਹਿ ਦਇਆਲ, ਸਭ ਉੱਪਰ ਹੋਵਤ ਕਿਰਪਾਲ, ਆਪਣੇ ਕਰਤਿਵ ਜਾਣੇ ਆਪ, ਅੰਤਰ ਜਾਮੀ ਰਹਿਓ ਬਿਆਪ, ਪ੍ਰਿਤ ਪਾਲੇ ਜੀਅਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸ ਹੈ ਧਿਆਤ, ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਇੱਕੇ ਨਾਏ, ਤਿਸ ਕੀ ਆਸ ਨਾ ਬਿਰਥੀ ਜਾਏ, ਸੇਵਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਅੰਦਿਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੋਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਧਰਨ ਕਾ ਇਹ ਸੁਆਓ, ਆਠ ਪਹਿਰ ਪ੍ਰਾਪੇ ਖੋ ਨੇਰਾ, ਮਿਟੇ ਅਗਿਆਨ ਬਿਨ ਸੇ ਅੰਧੇਰਾ, ਸੁਨ ਉਪਦੇਸ਼ ਹਿਰਦੇ ਬਸਾਵਹੋ, ਮਨ ਇੱਛੇ ਨਾਨਕ ਫਲ ਪਾਵਹੋ, ਹਲਤ ਪਲਤ ਦੁਅਲੇ ਸਵਾਰ, ਰਾਮ ਨਾਮ ਅੰਤਰ ਉਰਧਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਵਸੇ ਤਿਸ ਸਾਚ ਪ੍ਰੀਖਿਆ, ਮਨ ਤਾਂ ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਭਉ ਜਾਏ, ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੇ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁ ਨਾ ਆਵਹਿ ਜਾਹੇ, ਤਿਸ ਤੇ ਦੂਰ ਕਹਾ ਕੋ ਜਾਏ, ਉਬਰੇ ਰਾਖਣ ਹਾਰ ਧਿਆਏ, ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ, ਸਿਰ ਉੱਪਰ ਠਾਟਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੇ ਸੁਹੋਤ ਨਿਹਾਲ, ਤਾ ਕੇ ਨਿਕਟ ਨਾ ਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ ਗਿਆਨ ਅੰਜਨ ਗੁਰਤੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ ਅਸ਼ਪਦੀ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਰੀ ਇਕ ਸਕਟ ਮਾਹੇ, ਅਨਿਕ ਰੰਗ ਨਾਨਾ ਦ੍ਰਿਸ਼ਟਾਹੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਚਹਿ ਨਾਦ, ਕਹਿ ਨ ਜਾਈ ਅਚਰਜ ਬਿਸਮਾਦ, ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਾਏ ਆਲ, ਸਰਵ ਲੋਕ ਪੂਰਨ ਪ੍ਰਿਤ ਪਾਲ, ਬਨ ਤਿੰਨ ਪਰਬਤ ਹੈ ਪਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮਹਿ ਦੇਖ, ਸਸੀਅਰ ਸੂਰ ਨਖੱਤਰ ਮਹਿ ਏਕ, बाणी प्रभु की सब को बोले आप अडोल न कबहू डोले सर्व कला कर खेले खेल मोल न पाई है गुण है अमोल सर्व ज्योत में जाकी ज्योत आर्य हो स्वामी उतपोत गुरु प्रसाद परम का नाथ नानक तिन में यही विश्वास संत जना का पेखन सब ब्रह्म संत जना के हृदय सब धर्म संत जना सुनहु शुभ वचन सर्व व्यापी राम संग रचन जिन जाता तिस किए रहत सत वचन साधु सब कहत जो जो होए सोई सुख माने कर्ण करावन हार प्रभ जाने अंतर बसे बार भी ओही नानक दर्शन देख सब मोही आप सत किया सब सत तिस प्रभते सगली उत्पत तिस पावैता करे विस्तार तिस पावैता एक ओंकार अनक कला लखी नह जाए तिस पावै तिस लय मिलाए कवन निकट कवन कहिए दूर आपे आप आप भरपूर अंतरगत जिस आप जनाए नानक तिस जन आप बुझाए सर्वभूत आप वरतारा सर्व नैन आपेखन हारा सगल समग्री जाता तना आपन जस आप ही सुना आवन जानक खेल बनाया आज्ञाकारी की नीम आया सबके मत अल्प तो रहे जो किस कहना सो आपे कहे आज्ञा आवे आज्ञा जाए नानक जा पावे ता लय समाए इसते होए सो नाही बुरा उरे कहो कि नहीं किस करा आप भला कर तू ततनी की आपे जाने अपने जी की आप साच तारी सब साच ओत पोत आपन संगराज ताकि गत मित कही ना जाए दूसर होए ता सो जी पाए किसका किया सब परवान गुरु प्रसाद नानक एह जान जो जाने ते सदा सुख होए आप मिलाए लय प्रभ सोए ओ धनवंत कुलवंत पतिवंत जीवन मुक्त जिस हृदय भगवंत धन धन धन जन आया जिस प्रसाद सब जगत तराया जन आवन का एह सुआओ जन के संग चित आवै नाओ आप मुक्त मुक्त करे संसार नानक तिस जन को सदा नमस्कार श्लोक पूरा प्रभ आराध्या पूरा जाका नाओ नानक पूरा पाया पूरे के गुण गाओ अष्टपदी पूरे गुर का सुन उपदेश पार ब्रह्म निकट कर पेख साथ साथ सिमरह गोविंद मन अंतर की उतरे चिंद आस अनत्याग हो तरंग संत जना की तूर मन मंग आप छोड़ बेंती करो साध संग अगन सागर तरहो हर तन के पर लेहो पंडार नानक गुर पूरे नमस्कार खेम कुशल सहज आनंद साध संग भज परमानंद नरक निवार उदार हो जियो गुण गोविंद अमृत रस पियो चित चित वहो नारायण एक एक रूप जाके रंग अनेक गोपाल दामोदर दीन दयाल दुख भंजन पूरन कृपाल सिमर सिमर नाम बारंबार नानक जी का यही आधार उत्तम श्लोक साध के वचन अमली कलाल एह रतन सुनत कुमावत होत उदार आप तरह लोक कह निस्तार सफल जीवन सफलता का संग जाके मन ला का हर रंग जय जय शब्द अनाहद बाजय सुन सुन अनद करे।

दुख रोग बिनसे पै परम साध नाम निर्मलता के कर्म सबते ऊचता की शोभा बनी नानक एह गुण नाम सुखमनी सबते ऊचता की शोभा बनी नानक एह गुण नाम सुखमनी वाहिगुरु वाहिगुरु जी का खालसा वाहिगुरु जी वाहिगुरु वाहिगुरु जपजी साहिब एक ओंकार सतनाम करता पुरख निर्भौ निर्वैर अकाल मूर्त अयुनी सैवन गुर प्रसाद जप आदि सच जुगाद सच है भी सच नानक होसी भी सच सोचै सोच न होवे जे सोची लखवार चुपे चुप न होवे जे लाए रहा लिवतार भुख्या भुख न उतरी जे बन्ना बुरिया पार सहज स्याण पा लख हो ता इक न चलै नाल किव सच्यारा हुई है किव कूड़ै तुटै पाल हुक्म रजाई चलना नानक लिखिया नाल हुक्मी होवन आकार हुक्म न कहा जाई हुक्मी होवन जी हुक्म मिले वडियाई हुक्मी उत्तम नीच हुक्म लिख दुख सुख पाई है इक ना हुक्मी बख्शीस एक हुक्मी सदा पवाई है हुक्मे अंदर सब को बाहर हुक्म ना कोई नानक हुक्मे जे पुजै ता होमे कहे ना कोई गावे को तान हुवे किसे तान गावे को दात जाने निशान गावे को गुण वटियाई आचार गावे को विद्या विखम विचार गावे को साज करे तनखे गावे को जी लै फिरते गावे को जापे तिसे दूर गावे को विखे हादरा हदूर कथना कथी ना आवे तोट कथ कथ कथी कोठी कोट कोट देदा देला दे थक पाहे जुगा जुगंतर खाई खाहे हुक्मी हुक्म चलाए राह नानक विगसे वे परवाह साचा साहेब साच नाए पाख्या पाओ अपार आख्या मंगै देह देह दात करे दातार फेर के अग्गे रखिए जित दिसे दरबार मोहके बोलन बोलिए जित सुन धरै प्यार अमृत वेला सच नाओ वडियाई विचार करमी आवै कपड़ा नदरी मोख दुआर नानक एवै जानिए सब आपै सचियार थाप्या ना जाए कीता ना हो आपे आप निरंजन सोय जिन सेव्या तिन पाया मान नानक गाविय गुणी निदान गाविय सुनिया मन रखिए भाओ दुख पर हर सुख कर लै जाए गुरमुख नादिं गुरमुख वेदिं गुरमुख रहा सुमाई गुर ईश्वर गुर गोरख वर्मा गुर पार्वती माई जी हो जाना आखा नाही कहना कथन न जाई गुरा एक देह बुझाई सबना जिया का एक दाता सो मैं विसर न जाई तीर्थ नावा जेत सुपावा विण पाणी के नाई करी जेती सिरठ उपाई वेखा विण कर्मा के मिले लई मत विच रतन जवाहर माणक जेक गुर की सिख सुनी गुरा एक देह बुझाई सब ना जिया का एक दाता सो मैं विसर न जाई जे जुग चारे आर जा होर दसुनी हो नवा खड़ा विच जानिए नाल चले सब कोई चंगा नाउर खाए के जस की रख जगले जे तिस नजर ना आवे ता वात न पुछे के कीटा अंदर कीट कर दोसी दोस्तर है नानक निर्गुण गुण करे गुणवंत या गुण दे तेहा कोई न सुजे जे तुस गुण कोए करे सुनया सिद्ध पीर सुरनाथ सुनया तरतवर आकाश सुनया दीप लो पाताल सुनया पोह न सकै काल नानक भगता सदा विगास सुनया दुख पाप का नाश सुनया ईश्वर ब्रह्मांड सुनया मुख सलाहन मंद सुनया जोग जुगत तन भेद सुनया सात सिमरत वेद नानक भगता सदा विगास सुनया दुख पाप का नाश सुनया सत संतोख ज्ञान सुनया अठ सठ का इसनान सुनया पड़ पड़ पावै मान सुनया लागे सहज ध्यान
ਨਾਨਕ ਭਗਤਾਂ ਸਦਾ ਵੀ ਗਾਹ, ਸੁਣਿਆ ਦੁੱਖ ਪਾਪ ਕਾ ਨਾਹ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਵੇ ਅਸਗਾਹ। ਨਾਨਕ ਭਗਤਾਂ ਸਦਾ ਵੀ ਗਾਹ, ਸੁਣਿਆ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ, ਮੰਨੇ ਮੋਹ ਚੋਟਾ ਨਾ ਖਾਏ, ਮੰਨੇ ਜਮਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਤਸਿਓ ਪ੍ਰਗਟ ਜਾਏ, ਮੰਨੇ ਮਗਨ ਚਲੈ ਪੰਥ, ਮੰਨੇ ਧਰਮ ਸਿੱਤੀ ਸੰਬੰਧ, ਐਸਾ ਨਾਮ ਨਿਰੰਜਨ ਹੋ, ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੇ ਦਾਰਾ ਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹੇ ਕਰੇ ਵਿਚਾਰ, ਕਰਤੇ ਕੇ ਕਰਨੇ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਸਾਫ ਰੱਖਿਆ ਜਿਨਸੂਤ, ਜੇ ਕੋ ਬੁਝੇ ਹੋਵੇ ਸੱਚਿਆਰ, ਤਵਲੇ ਉੱਪਰ ਕੇਤਾ ਭਾਰ, ਧਰਤੀ ਹੋਰ ਪਰੇ ਹੋਰ ਹੋਰ, ਤਿਸਤੇ ਭਾਰ ਤਲੇ ਕਵਣ ਜੋਰ, ਜੀ ਜਾ ਤਰੰਗਾ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸੁਆਲੇ ਹੋ ਰੂਪ, ਕੇਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਉ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀ ਆਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵੇ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਟ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਪਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋਭ, ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸਰ ਨਾਹੇ, ਜੇ ਫਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਣਾਵੇ ਨਾਹੀ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੇ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਵੀ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋਹ ਜਾਹੋ, ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਰੁਤੀ ਮਹਾ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤਵਾਰ ਨਾ ਜੋਗੀ ਜਾਣੇ,
ਰੁਤਮਾਹ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵੜਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਤੂੰ ਇੱਕ ਸਿਆਣਾ ਵੱਡਾ ਸਾਹਿਬ ਵੜੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆ ਨ ਸੋਹੇ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਉੜਕ ਉੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ ਸੈਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੜਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ ਨਦੀਆ ਅਤੇ ਬਾਹ ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੈ ਹੈ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਈ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਤ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟ ਹੈ ਵੇਕਾਰ ਕੇਤੇ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁੱਖ ਭੂਖ ਸਤਮਾਰ ਇਹ ਵੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਰ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬੇਕੇਈ ਕੇ ਜਿਸਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀਐ ਅਮਲ ਭੰਡਾਰ ਅਮਲ ਆਵਹਿ ਅਮਲ ਲੈ ਜਾਹੇ ਅਮਲ ਪਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀਵਾਨ ਅਮਲ ਤੁਲ ਅਮਲ ਪਰਵਾਨ ਅਮਲ ਬਖਸ਼ੀਸ ਅਮਲ ਨਿਸ਼ਾਨ ਅਮਲ ਕਰਮ ਅਮਲ ਫੁਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਕੀਤੇ ਕੀਤੇ ਹੋਰ ਕਰਹੇ ਤਾਂ ਆਖ ਨਾ ਸਕਹਿ ਕੇਈ ਕੇ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਵ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਓ ਕਹੀਅਨ ਕੀਤੇ ਗਾਵਣ ਹਾਰੇ ਗਾਵੈ ਤੁਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਵਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦ ਆਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜ੍ਹਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮਛ ਪਾਇਆ ਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੈ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ
ਕਰ ਕਰ ਵੇਖੇ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰ ਸੀ, ਹੁਕਮ ਨਾ ਕਰ ਨਾ ਜਾਈ। ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਖਿੰਥਾ ਅਕਾਲ ਕੁਹਾਰੀ ਕਾਇਆ, ਜੁਗਤ ਟੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਦਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਇੱਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ। ਘਟ ਘਟ ਵਾਜੈ ਨਾਥ, ਆਪ ਨਾਥ ਨਾਥੀ ਸਭ ਜਾਕੀ। ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਯੋਗ ਦੁਆਕਾਰ ਚਲਾਵੈ। ਲੇਖੇ ਆਵੈ ਭਾਗ, ਆਦੇਸ਼ ਦਿਸੇ ਆਦੇਸ਼। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੇ ਫੁਰਮਾਨ। ਉਹ ਵੇਖੇ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਦਾਨ। ਆਦੇਸ਼ ਦਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੇ ਸਿਰ ਜਨਹਾਰ, ਨਾਨਕ ਸਚੇ ਕੀ ਸਾਚੀ ਕਾਰ। ਆਦੇਸ਼ ਦਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਦੂਜੀ ਬਹੁ ਲੱਖ ਹੋ, ਲੱਖ ਹੋਵੈ ਲੱਖ ਵੀਸ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਏ ਤਰਾਹ ਪਤ ਪਵੜੀਆ, ਚੜੀਏ ਹੋਏ ਅਕੀਸ। ਸੁਣ ਗੱਲਾਂ ਆਕਾਸ਼ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਆਖਣ ਜੋਰ ਚੁਪੇ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੇ ਸੰਸਾਰ। ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੇ ਨੀਸਾਨ। ਕੱਚ ਪਕਾਈ ਉੱਥੇ ਪਾਏ, ਨਾਨਕ ਗਇਆ ਜਾਪੇ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਵਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ। ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂ ਉਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ। ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ। ਕੇਤੇ ਦੇਵ ਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ। ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ। ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾ ਅੰਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੇ ਨਾਦ ਵਿਨੋਦ ਕੋਡ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾਲਤ ਘੜੀਐ ਬਹੁਤ ਅਨੂਪ। ਤਾਂ ਕੀ ਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹੇ ਪਿਛੇ ਪਛਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿਧਾ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਧ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ। ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਬਸੇ ਮਨ ਮਾਹੇ। ਤਿੱਥੇ ਭਗਤ ਵਸੇ ਕਹੇ ਲੋਕ, ਕਰੇ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੇ ਨਿਰੰਕਾਰ, ਕਰ ਘਰ ਵਿਖੇ ਨਦਰ ਨਿਹਾਲ। ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ। ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੇ ਵਿਗਸੇ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਪਾਉ ਖਲਾ ਗੰਤਪਤਾਉ, ਭਾਂਡਾ ਭਾਉ ਅੰਮ੍ਰਿਤ ਢਾਲ। ਘੜੀਐ ਸ਼ਬਦ ਸਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ।
ਚੰਗਿਆਈਆ ਬੁਰਿਆਈਆ ਬਾਝੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਕਹਿ ਮਸਕਤ ਕਾਲ ਨਾਨਕ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਵ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਹੀ ਜੈ, ਕੋਟ ਇੰਦ੍ਰ ਇੰਦ੍ਰਾਣ ਸਾਹੀ ਸਾਹਾਨ ਗਣੀ ਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਭੁਜੰਗ ਪ੍ਰਿਆ ਚੰਦ ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਭੇਖੇ, ਨਮ

ਸਰਬ ਸਵਰਚਿਓ ਸੋਇਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਭੂਤ ਲਖ ਭੇ ਸੰਗ ਰਗ ਨਰੰਗ ਜਾਖੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾਇਕਾ ਮੁਆਪ ਰੂਪ ਅਮੀਕ ਅਨੁਸਤ ਤੇ ਪੁਰਖ ਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਤਮਿਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਥਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣ ਨਹੀਂ ਜੇ ਰੂਪ ਰੰਗ ਅਰੇਕ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਯਾ ਵਹੀ ਬਹੁ ਚਿਤ ਮਦ ਭਾਰ ਚੰਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸ਼ਚਿਨ ਅਨਾਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭੈ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ਼੍ਰੀ ਪਸਿਰ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਬਸਿਖੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਧਾਰ ਸਭੈ ਸੁਵਿਚਾਰ ਹਜ਼ਾਰ ਕੇ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸ਼ੁੱਧ ਸਿਪਾਹਾ ਦੁਰੰਤ ਦੁਬਾਹਾ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੀ ਨਾ ਹਲੈਂਗੇ ਤੋਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ਼੍ਰੀ ਪਸਤਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਅਪਚਾਰੈ ਸਾਰ ਕੀ ਧਾਰ ਪਛਈਆ ਤੋਰਦ ਦੇਸ਼ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚਗਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਲ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਭੁ ਪੁੰਜ ਕਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਧ ਬਜੋਂ ਤ੍ਰਲੋਕ ਕੋ ਰਾਜ ਕਰੈਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਵੰਬਰ ਸਾਜ ਬਰੈਂਗੇ ਬ੍ਰਹਮ ਹੇ ਸਰਬਿਸ਼ਨ ਸਚੀ ਪਤ ਅੰਤ ਵਸੇ ਜੁਮਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇ ਧਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਖ ਧਿਆਨ ਲਗਾਇਓ ਨਾਥ ਫਿਰਿਓਲੀ ਸਾਧ ਸਮੁੰਦਰ ਲੋਕ ਗਯੋ ਪਰ ਲੋਕ ਗਵਾਇਓ ਬਾਸ ਕੀਓ ਵਖਿਆਨ ਸੁਬੈਠ ਕੈ ਐਸੇ ਹੀ ਐਸੇ ਸੁਬੈ ਸੁਬਿਤਾਇਓ ਸਾਚ ਕਹੂੰ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ

ਦੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਸ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵਹੋ, ਆਪ ਹਾਥ ਦੈ ਮੋਹੇ ਬਚਾਵਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਰੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋਵਾ ਸੁੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਚਾਟ ਕੋਈ ਅਵਰ ਨਾ ਧਿਆਉ, ਜੋ ਵਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੀ ਤਾਰੀ ਹੈ, ਚੁਣ ਚੁਣ ਸਤਰ ਹਮਾਰੀ ਮਾਰੀ ਹੈ, ਆਪ ਹਾਥ ਦੈ ਮੁਝੇ ਉਬਰੀ ਹੈ, ਮਰਨ ਕਾਲ ਕਾ ਤ੍ਰਾਸ ਨਿਵਰੀ ਹੈ, ਊ ਜੋ ਸਦਾ ਹਮਾਰੇ ਪੱਛਾ, ਸ੍ਰੀ ਆਸ ਤੁਜ ਜੂ ਕਰੇ ਹੋਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ।

ਤਤਵ ਆਨੰਦ ਹੁਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੂ।

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮ ਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇ ਬਹਾਦਰ ਸਿਮਰੈ ਘਰ ਨੋ ਨਿਧ ਆਵੈ ਧਾਈ, ਸਭ ਤਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਤਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਲਾਈ ਤੇ ਵਾਹੀ ਦੇਖ ਕੇ ਅਨਰਿਟ ਕੀਤਾ, ਤਿਨਾਂ ਪਿਆਰਿਆਂ ਸੁਖਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਸਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨਣੀ ਵਾ ਮਤ ਉੱਚੀ ਮਤ ਪਤ ਦੇ ਰੱਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਗੁਰੂ ਗਰੀਬ ਨਿਵਾਜ, ਦਸੋਂ ਪਾਤਸ਼ਾਹ ਕੇ ਆਤਮਿਕ ਜੋਤ, ਧੰਨ ਧੰਨ ਧੰਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਆਪ ਜੀਆਂ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ, ਨਦਰੋ ਨਦਰੀ ਨਿਹਾਲ ਕੀਤਾ। ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦਰਬਾਰ ਸਜੇ, ਸਜੇ ਦਰਬਾਰਾਂ ਅੰਦਰ ਆਪ ਜੀ ਕੀ ਪਾਵਨ ਪਵਿੱਤਰ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤ ਨਿਮ ਬਾਣੀਆਂ ਕੇ ਪਾਠ ਹੋਏ, ਗਰੀਬ ਨਿਵਾਜ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦਸਤਰਿਆਂ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਮੁਆਫ਼ੀ ਬਖਸ਼ਿਸ਼ ਕਰਨੀ, ਅੱਗੇ ਤੋਂ ਸਾਵਧਾਨਤਾ ਪ੍ਰਦਾਨ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਦੇਣੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ ਹਨ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤਾ ਹੈ, ਆਪ ਜੀ ਨੇ ਕਿਰਪਾ ਕਰਨੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਮਾਇਆ ਦਰ ਤੇ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਫਰਿਆਦ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ। ਸਤਿਗੁਰੂ ਜੀ, ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ, ਸੇਵਾਵਾਂ ਭੇਜੀਆਂ, ਸਭਨਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਗੁਰਮਤ ਅਨੁਸਾਰ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਰਹਿਮਤਾਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣੀਆਂ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋ ਮੋਹ ਹੰਕਾਰ ਤੋਂ ਬਚਾ ਕਰਕੇ ਭਾਵਨਾ ਪ੍ਰੀਤ ਅਦਭੁਤ ਸਹਿਦ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ। ਸਤਿਗੁਰੂ ਜੀ ਕਿਰਪਾ ਕਰਨੀ, ਦਰ ਘਰ ਦੇ ਪ੍ਰੀਤਵਾਨ
ਭਾਈ ਮਹਿੰਦਰ ਸਿੰਘ ਜੀ ਬਾਜਵਾ ਤਿੰਨਾਂ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣੀਆਂ। ਸਤਿਗੁਰੂ ਜੀ ਆਪ ਜੀ ਕੇ ਚਰਨਾਂ ਕਮਲਾਂ ਵਿੱਚ ਅਰਦਾਸ ਹੈ, ਭਾਈ ਪਨੀਪ ਪਾਲ ਸਿੰਘ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਨਵੀਂ ਗੱਡੀ ਬਖਸ਼ਿਸ਼ ਕੀਤੀ ਹੈ, ਰਹਿਮਤ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗਰੀਬ ਨਵਾਜ, ਸਦਾ ਅੰਗ ਸੰਗ ਵਰਤਣਾ, ਘਰ ਬਾਰ ਤੇਰਾ ਪਰਵਾਸਾ, ਤੂੰ ਜਨ ਕਹਿ ਸੰਗ ਦੇ, ਮਾਂ ਬਾਪ ਅਨੁਸਾਰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ, ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰਾਂ ਨੂੰ ਸੁਖ ਭਾਣੇ ਅੰਦਰ ਬਤੀਤ ਹੋਈਏ, ਦਿਨ ਚੜਿਆ ਆਪਣੇ ਭਾਣੇ ਅੰਦਰ ਸੁਖਮਈ ਆਨੰਦਮਈ ਬਤੀਤ ਕਰਵਾਉਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਜੀਓ। ਆਪ ਜੀ ਕੇ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੀਰਥ ਨਾਵਣ ਜਾਉਂ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਸ਼ਰਧਾ ਭਾਵਨਾ ਪਿਆਰ ਸਹਿਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ, ਆਪ ਜੀ ਅਰਦਾਸ ਵਿੱਚ ਸ਼ਾਮਲ ਹੋਏ ਹੋ। ਉਪਰੰਤ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਗੁਰਦੇਵ ਜੀ ਨੇ ਬਖਸ਼ਿਸ਼ ਕੀਤੇ ਹਨ, ਜੋ ਤਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰਾਂ ਦੇ ਪਵਿੱਤਰ ਅੰਗ 687 ਅਤੇ 88 ਉੱਪਰ ਸੁਭਾਇਮਾਨ ਹਨ। ਇਸ ਪਾਵਨ ਸ਼ਬਦ ਵਿੱਚ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨ ਦੇ ਸੱਚੇ ਤੀਰਥ ਦੀ ਵਾਰਤਾ ਕੀਤੀ ਹੈ ਕਿ ਮਨ ਹੈ ਅਸਲੀ ਵਸਤੂ, ਜਿਸ ਨੂੰ ਮਾਂਜਣਾ ਹੈ, ਜਿਸ ਨੂੰ ਧੋਣਾ ਹੈ, ਜਿਸ ਨੂੰ ਸੁਆਰਨਾ ਹੈ, ਅਤੇ ਜਿਸ ਨੇ ਪ੍ਰਭੂ ਦੇ ਦਰਬਾਰ ਵਿੱਚ ਪ੍ਰਵਾਨ ਹੋਣਾ ਹੈ, ਉਹਦੇ ਲਈ ਕਿਹੜਾ ਜਲ ਹੈ, ਕਿਹੜਾ ਤੀਰਥ ਹੈ। ਵਾਹਿਗੁਰੂ ਦਾ ਨਾਮ, ਪਰਮੇਸ਼ਵਰ ਦੀ ਸਿਫਤ ਤੋਂ ਸਲਾਹ, ਗੁਰੂ ਦਾ ਸੱਚਾ ਗਿਆਨ ਹੀ ਉਹ ਅਸਲੀ ਤੀਰਥ ਹੈ, ਉਹ ਅਸਲੀ ਜਲ ਹੈ, ਉਹ ਅਸਲੀ ਸਾਬਣ ਹੈ, ਜਿਹਦੇ ਨਾਲ ਮਨ ਨੂੰ ਧੋਤਾ ਜਾ ਸਕਦਾ ਹੈ, ਮਨ ਨੂੰ ਸੁਆਰਿਆ ਜਾ ਸਕਦਾ ਹੈ, ਅਤੇ ਉਹੀ ਮਨ ਫਿਰ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਬੇਨਤੀ ਹੈ ਕਿ ਕੱਲ੍ਹ 17 ਤਰੀਕ ਨੂੰ ਅਸੂ ਦੇ ਮਹੀਨੇ ਦੀ ਸੰਗਰਾਂਦ ਦੀ ਪ੍ਰਾਰੰਭਤਾ ਹੈ, ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ।

ਕੀਰਤਨ ਦਾ ਸਮਾਂ ਹੈ। ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸ਼ੀਲਾ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਜੀ। ਭੁੱਲਾਂ ਚੁੱਕਾਂ ਦੇ ਖਿਮਾ ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

0: ਜੋ ਮਰ ਜੰਮੇ ਸੋ ਕੱਚ ਨੀ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾਣੇ ਚਲਥਾਓ ਵੱਡੀ ਵਡਿਆਈ ਜਾਣੇ ਆ ਲਾਓ ਵੱਡੀ ਵਡਿਆਈ ਬੂਝੈ ਸਭਾਓ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਘਰ ਨਾ ਕਥਨੀ ਜਾਏ ਕੀਤਾ ਕਰਨਾ ਸਰ ਰਜਾਏ ਮਹਿਲਾ ਦੂਜਾ
0: ਇਹੋ ਜਗ ਸੱਚੇ

ਪਵਣ ਵਹਿ ਸਦਵਾਓ ਭੈ ਵਿੱਚ ਲੈ ਲਖ ਦਰਿਆਓ ਭੈ ਵਿੱਚ ਅਗਨ ਕੱਢੇ ਵੇਗਾਰ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਫਿਰਿਆ ਸਿਰ ਪਹਾੜ ਭੈ ਵਿੱਚ

ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਨਿਦਾੜੇ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਵਿਤ ਗਾਪੇ ਵਤਵਰ ਧਾਗੇ ਔਰਾ ਘੱਤ ਲੈ ਪਾੜ ਕਰੇ ਵੀ ਆਹੋ ਕੜਕਾ ਗਲ ਦੱਸੇ ਰਾਹੋ।

ਕੌੜ ਜਤਿੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਬਿਆ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਉਮੇਦ ਦੀ ਸਿਰੇ ਸਿਰ ਧੰਦਾ ਲਾਇੰਦਾ ਨਦਰ ਭੱਠੀ ਜੇ ਕਰੈ ਸੁਲਤਾਨਾ ਘਾਉ ਕਰਾਇੰਦਾ ਦਰ ਮੰਗਰ ਭੇਖ ਨਾ ਪਾਇੰਦਾ ਦਰ ਮੰਗਰ

0: ਪਿੱਕਾ ਦਰਗਹਿ ਸਟੀਏ ਮੋਏ ਤੁੱਕਾ ਪਿੱਕੇ ਪਾਏ ਪਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ
1: ਅੰਦਰੋ ਜੂਠੇ ਪੈਰ ਬਾਹਰ ਦੁਨੀਆਂ ਅੰਦਰ ਫੈਲ ਅੱਠ ਸਟੀ ਜੇ ਨਾ ਵੈ ਉਤਰੈ ਨਾ ਹੀ ਮੈਲ ਜਿਨ ਪਟ ਅੰਦਰ ਬਾਹਰ

0: ਨਾਨਕ ਕਸ ਕਾਂਢੀਐ ਸਦ ਹੀ ਰਹਿ ਸਮਾਏ ਚੰਗੇ ਚੰਗਾ ਕਰਮ ਦੇ ਬੰਦੇ ਬੰਦਾ ਹੋਏ ਅਸ ਕਿਹੋ ਨਾ ਆਖੀਐ ਜੇ ਲਿਖੇ ਵਰਤੈ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ ਨਾਨਕ ਦੋਵੇਂ ਕੂੜਿਆ ਕਾਏ ਨਾ ਕਾਈ ਪਾਏ ਮਾ ਪੌੜੀ
1: ਜਿਸੇ ਵੇ ਸੁਖ ਪਾਏ ਸਤ ਸਾਹਿਬ ਸਦਾ ਸੰਭਾਲੀ ਹੈ ਜਿਤ ਕੀਤਾ ਪਾਏ ਆਪਣਾ ਸਾਹ ਘਾਲਪੁਰੀ ਕਿਉਂ ਘਾਲੀ ਹੈ ਮੰਦਾ ਮੋਲਾ ਕੀ ਚਈ ਦਿਲ ਮਿੰਨਤ ਨਿਹਾਲੀ ਜੋ ਸਾਹਿਬ ਨਾਲ ਨਾ ਹਾਰੀ ਤੇ ਵੇਹਾ ਪਾਸਾ ਢਾਲੀ ਹੈ ਕਿਸ਼ਲਾਏ ਉੱਪਰ ਘਾਲੀ ਹੈ।

ਜਾ ਚਾਕਰ ਲੱਗੇ ਚਾਕਰੀ ਨਾਲੇ ਕਰ ਬਵਾਦ ਗੱਲਾਂ ਕਰੇ ਕਣੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪਰ

ਆਓ ਹੁਣ ਸਮਾਂ ਹੋਇਆ ਹੈ ਅੱਜ ਦੇ ਫੁਰਮਾਨ ਦੀ ਕਥਾ ਵਿਚਾਰ ਦਾ ਸਰਵਣ ਕਰਦੇ ਹਾਂ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ

ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੇ ਵਸਾਓ ਤੂੰ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧ ਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਨ ਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸ਼ੰਤ

हो नाम हर का सदा जाचो देहो प्रभ तरनी तरा।

ਉਲਟ ਜੋਣ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਭਾਵੇ

ਸਬਦ ਸੁਹਾਵਣੋ ਸਾਲਾਹੇ ਸੱਚ ਮਨ ਸਤਗੁਰ ਪੁੰਨ ਦਾਨ ਦਿਆ ਮਤੇ ਫਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ

मन मांझे सच सोई आखण तोटना भगत भंडारी भार

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ, ਅੰਮ੍ਰਿਤ ਵੇਲੇ ਦਾ ਇਸ਼ਨਾਨ ਬਖਸ਼ਿਆ, ਫਿਰ ਦਾਤੇ ਨੇ ਅੰਮ੍ਰਿਤ ਵੇਲੇ ਆਪਣੇ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਤਨਾਸਰੀ ਰਾਗ ਦੇ ਵਿੱਚ ਸੰਤ ਦੀ ਚਾਲ ਰੂਪ ਵਿੱਚ ਸਿੱਖ ਧਰਮ ਦੇ ਬਾਨੀ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਿਸ਼ ਫਜ਼ੀਲ, ਮਕੀਨੋ ਮਕਾਂ, ਜ਼ਮੀਨੋ ਜਮਾਂ, ਪੀਰਾਨ ਪੀਰ, ਦਸਤਗੀਰ, ਜਾਹਰ ਪੀਰ, ਜਗਤ ਗੁਰ ਬਾਬਾ, ਮੁਰਸ਼ਦ ਉਲ ਆਲਮੀਨ, ਇਲਾਹੀ ਜੋਤ, ਨਿਰੰਕਾਰ ਸਵਰੂਪ, ਆਦਿ ਗੁਰੂ, ਸੱਚੇ ਪਿਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਇਲਾਹੀ ਫੁਰਮਾਨ ਦੇ ਉੱਤੇ ਸਤਿਗੁਰ ਸਾਹਿਬ ਜੀ ਨੇ ਸੰਖੇਪ ਵਿੱਚ ਮੂਲ ਮੰਤਰ ਨਾਲ ਮੰਗਲਾਚਾਰ ਕੀਤਾ ਹੈ, ਔਰ ਇਹ ਸਤਿਗੁਰ ਸਾਹਿਬ ਜੀ ਨੇ ਸਭ ਤੋਂ ਵੱਧ ਵਾਰੀ, ਕਿਉਂ ਇੰਨਾ ਕਿ ਅਸੀਂ ਇੱਕ ਨਾਲੋਂ ਟੁੱਟੇ ਹੋਏ ਸੀ, ਅਸੀਂ ਹੋਰ ਹੀ ਪਖੰਡ ਵਿੱਚ ਪਏ ਹੋਏ ਸੀ। ਇੱਕ ਉਹ ਵਾਹਿਗੁਰੂ ਇੱਕ ਹੈ, ਉਹਦੇ ਵਾਸਤੇ ਸਾਰੇ ਇੱਕੋ ਜਿਹੇ ਨੇ। ਅਸੀਂ ਫਰਕ ਪਾਇਆ ਹੋਏਗਾ ਇੱਥੇ ਕਿ ਆਹ ਵੱਡਾ ਹੈ, ਇਹ ਛੋਟਾ ਹੈ, ਇਹਦੀ ਜਾਤ ਨੀਚ ਹੈ, ਲੇਕਿਨ ਉਹਦੀ ਨਜ਼ਰਾਂ ਚ ਨਹੀਂ। ਸਤਿਗੁਰ ਪੁਰਖ ਦਇਆਲ ਹੈ, ਜਿਸ ਨੂੰ ਸਮਤ ਸਭ ਕੋਏ, ਉਹ ਦਿਆਲੂ ਪੁਰਖ, ਉਹਨੂੰ ਸਾਰੇ ਇੱਕ ਨੂੰ ਸਾਰੇ ਬਰਾਬਰ ਨੇ। ਇੱਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਣੀ ਤੇ ਸਿੱਧ ਹੋਵੇ, ਉਹ ਸਾਰਿਆਂ ਨੂੰ ਇੱਕੋ ਅੱਖ ਨਾਲ ਵੇਖ ਰਿਹਾ ਹੈ। ਜਿਹੋ ਜਿਹੀ ਮਨ ਦੀ ਭਾਵਨਾ ਹੈ, ਉਹੋ ਜਿਹਾ ਉਹਦਾ ਕਾਰਜ ਸਫਲ ਹੁੰਦਾ। ਓਅੰਕਾਰ ਜਿਹੜਾ ਪਰਮ ਅਦਭੁਤ ਹੈ, ਜਿਹੜਾ ਤੇਰੇ ਅੰਗ ਸੰਗ ਹੋ ਕੇ ਸਹਾਇਤਾ ਕਰ ਸਕਦਾ ਹੈ। ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਬਹੁਤੇ। ਕਾਰ ਜਿਹੜਾ ਬੇਅੰਤ ਹੈ, ਸਦੀਵ ਕਾਲ ਹੋਣ ਵਾਲਾ ਸੱਤ ਹੈ, ਗੁਰਪ੍ਰਸਾਦ ਗੁਰੂ ਕਿਰਪਾ ਦੇ ਨਾਲ ਇਹ ਜਨਮ ਸਫਲ ਹੁੰਦਾ। ਉਹਦੇ ਸਾਹਿਬ ਜੀ ਨੇ ਜੋ ਕਰਮ ਕਾਂਡ ਸੀਗੇ, ਉੱਥੇ ਜਾ ਕੇ ਸੱਚ ਦੀ ਆਵਾਜ਼ ਸੁਣਾਈ, ਜਿੱਥੇ ਲੋਕ ਆਪਣਾ ਸਮਾਂ ਖੋ ਰਹੇ ਸੀ ਨਦੀਆਂ ਨਾਲਿਆਂ 'ਚ ਇਸ਼ਨਾਨ ਕਰ ਰਹੇ, ਕਿ ਤੁਸੀਂ ਇਹਨੂੰ ਤੀਰਥ ਸਮਝ ਰਹੇ ਜੇ, ਇਹ ਤੀਰਥ ਨਹੀਂ ਹੈ। ਹਾਂ, ਜਿਨ੍ਹਾਂ ਨੇ ਮੰਨੇ ਆ ਉਹ ਮੰਨਣ, ਲੇਕਿਨ ਸਿੱਖਾਂ ਤੇਰੇ ਨੂੰ ਸਮਝ ਨਹੀਂ ਕਿ ਉਹ ਤੀਰਥ ਨਹੀਂ ਹੈ। ਆ ਮੈਂ ਤੈਨੂੰ ਦੱਸਾਂ ਸੱਚ ਦਾ ਤੀਰਥ, ਉਸ ਤੀਰਥ ਤੇ ਇਸ਼ਨਾਨ ਕਰ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਨਾਮ ਤੀਰਥ। ਜਾ ਜ਼ਰੂਰ ਇਸ਼ਨਾਨ ਕਰਨ ਵਾਸਤੇ, ਲੇਕਿਨ ਨਾਮ ਦੇ ਤੀਰਥ ਉੱਤੇ। ਗੁਰ ਉਪਦੇਸਿਆ ਤਤ ਨਾਮ,
तीर्थ हमारा हर को नाम। गुरु ने तेनू तत् ज्ञान का उपदेश दिता है। वो तत् उपदेश की है, तीर्थ हमारा हर को नाम। आखी मेरा तीर्थ मेरी गुरु का बख्शिया होया हर को नाम। ते नाम हर को नाम सदा सुखदाई। नाम तेनू सदीवी सुख देन वाला है, नाम तेनू दुनिया दे सुख देन वाला है, नाम तेनू आत्मक सुख देन वाला है। नाम वड़े वड़े पापियां नू तार। हर को नाम सदा सुख पाई, जां को सिमर अजामल उदरियो गणका हूं गत पाई। जिस नाम नू सिमर के अजामल पापी तर गया, अजामल पापी जग जा निफ मानसता। जिस नू जप के गणका इस संसार तो तुर गई। गुरु गोबिंद सिंह महाराज साहब दे बचन ने, वेद कतेब न भेद लयो, सिद्ध समाध सबे कर हारे। आओ देख इथे वेद अर्थी वो चार किताबा, इथे सिमरदार्थ जी 27 सिमरतियां। कतेब इस्लाम दियां किताबा तेनू पैगंबरां दियां कहानियां सुनाउणगियां, तत दी विचार नहीं रहेगी। उन्हां भेद नहीं लाया, जिन्हां तीर्थ बनाए आ उन्हां भेद नहीं पा सके। तेनू उत्थों भेद कित्थों मिल जाएगा, तू भी नहीं भेद पा सके। आओ देख उन्हां तीर्थां दे उत्ते जिहड़े अपने आप नूं सिद्ध कमाउंदे सी बड़ी बड़ियां समाधियां लाईयां, लेकिन याद रखी सफल नहीं होए, जन्म सफल नहीं कर सके। जिंदगी दी बाजी हार गए। सिमरत शास्त्र वेद पुराण सबे, भांत अनेक विचार विचार। ओह देख उन्हां शास्त्रां ने, उन्हां सिमरतियां ने, उन्हां पुराणा ने वखरे वखरे तरह के विचार दिते, विचार भी एक है नहीं सारिया। साहब जी कहते फिर इस वास्ते आदि दसा उस चीज से कि इशनान किया किमें तरे आ। आद अनाद अगाद कथा, वो जरा आद पुरख है वाहगुरु, जिदा कोई आद अंत नहीं है, जिदी कथा अगाद बोध है। ध्रुव से प्रहलाद अजामल तारे। ओह देख ध्रुव तीर्थां ते नहीं गया, ध्रुव ने उहदे नाम की बंदगी की परमेश्वर के नाम की। प्रहलाद किसी तीर्थ ते नहीं गया, उन्हें नाम जपना किया है। अजामल अंतकाल नारायण शुद्ध आई। अजामल को अंतकाल ओ वाहिगुरु का नाम याद है। नाम उचार तरी गणका। ओ देख दुनिया कहने किड्डी पापण पाप कमाउण वाली, उन्हों कोई गुरमुख आया उन्हों राम का नाम दे गया, उस नाम नू एक बहाना बना लिया, एक तरीका बना लिया कि वह तोते नू कह पढ़ाउंदी पढ़ाउंदी एक दे नाम लिब जुड़ गई तर की हो। नाम उचार तरी गणका, सोई नाम आधार विचार हमारे। जेडे नाम नू जप के गणका तर गई है, गुरु गोबिंद सिंह महाराज सिंह दे ओ नाम है। नाम भी एक ओ एक दाई।
इस वास्ते तीर्थ की समझ कि तीर्थ क्या तेने गुरु ने नाम दिता है। हां कुछ होर चित लाने वास्ते नाम दी विचार कर तीर्थ शब्द विचार अंतर ज्ञान है क्या जो तेन नाम दिता है शब्द उस दी विचार विच पै उस शब्द की विचार कर तो साडे घर ते साडा अमृत वेला ही उहदी वडियाई ते विचारना शुरू हुंदा है। अमृत वेला सच नाम वडियाई विचार जदों तू उहदे सच्चे नाम की वडियाई कीती उहदी विचार च पिया तेरे ते रहमत हो जाएगी। कबीर सूता क्या करहै बैठा रहो और जाग जाके संग ते बिछरा ताही के संग लाग। जिदे नाल विछड़िया होया है विचार विच की मिलया है उहदे संग लाग। जदों विचार कीता तेरे अंतर ज्ञान पैदा हो जाएगा। अंतर ज्ञान है फिर जेड़े तेनू होर ही कोई दसदे सी फिर तेन पता लगू कि वह तारन वाले नहीं। एक ने गंदगी खानी दसता से भी खूक मल आहारी गद गजहा बजूतारी मणिया मसाणा में वासा कर दस दिता। साहब कहने ज्ञान के विहीन एक छीन कैसे तरत है। तीर्थ विचार कर तेरे अंदर तत् ज्ञान पैदा होगा। सो साहब जी कहते तीर्थ नाम नाम जरा तेन गुरु ने शब्द दिता है। गुर ज्ञान साचा थान तीर्थ जिथे बैठ के गुरु का ज्ञान गुरु के शब्द विचार की उही तीर्थ बन जाना है उही धर्मशाल बन जाना ਉਹੀ ਥਾਨ ਸੱਚਾ ਬਣ ਜਾਣਾ ਹੈ। ਉਹਨਾਂ ਦੇ ਦਸ ਪੁਰਬ ਸੀ ਤੇਰੇ ਵਾਸਤੇ ਸਦਾ ਪੁਰਬ ਏ ਨਾਮ ਦਾਨ ਇਸਨਾਨ ਦਰਾਇਆ ਭਾਏ ਭਗਤ ਕਰ ਗੁਰਪੁਰਬ ਪਿਆਰਾ। ਜਿਹੜੀ ਭਾਵਨਾ ਨਾਲ ਤੂੰ ਉਹਦੀ ਭਗਤੀ ਕੀਤੀ ਹੈ ਤੇਰੇ ਤੇ ਸਦਾ ਪੁਰਬ ਏ। ਪਰ ਗੁਰਪੁਰਬ ਕਦੋਂ ਹੈ ਤੇਰਾ ਸਦਾ ਹੈ ਜਦੋਂ ਤੇਰੇ ਕੋਲੇ ਨਾਮ ਹੈ। ਇਸ ਵਾਸਤੇ ਦਸ ਪੁਰਬਾਂ ਤੱਕ ਨਹੀਂ ਤੇ ਫਿਰ ਜਾਚਨਾ ਕਰ ਮੰਗਣਾ ਕਰ ਹੋ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਤਰਨੀ ਤੇਰਾ। ਹੇ ਧਰਨੀ ਨੂੰ ਧਰਤੀ ਨੂੰ ਟਿਕਾ ਕੇ ਰੱਖਣ ਵਾਲਿਆ ਮੈਂ ਤੇਰੇ ਕੋਲ ਮੰਗਦਾ ਕੀ ਆ ਮੈਨੂੰ ਆਪਣਾ ਨਾਮ ਦੇ ਕਰ ਕਿਰਪਾ ਮੇਰੇ ਉੱਤੇ ਮੈਂ ਤੇਰੇ ਕੋਲ ਹੱਥ ਕਰਦਾ। ਦੁਨੀਆਂ ਚ ਪੁੰਨ ਧਨ ਦੌਲਤ ਵੰਡਣੇ ਉਹਦੇ ਅੱਗੇ ਕਰ ਅੰਜਲੀ ਪੁੰਨ ਵੱਡਾ ਹੈ। ਅੰਜਲੀ ਕੀ ਹੈ ਭੁੱਖ ਭੁੱਖ ਵਿੱਚ ਪ੍ਰਸ਼ਾਦ ਲੈ ਤਾਂ ਇਹ ਗੁਰੂ ਕੀ ਦੇਗ ਵਰਤਦੇ ਹੀ ਨਾ ਤੇ ਕਹਿੰਦੇ ਦੋਵੇਂ ਹੱਥ ਕਰ ਕਹਿੰਦੇ ਦੋਵਾਂ ਹੱਥਾਂ ਨਾਲ ਕਹਿ ਪਾ ਮੇਰੀ ਝੋਲੀ ਚ ਨਾਮ। ਸੰਸਾਰ ਰੋਗੀ ਨਾਮ ਦਾਰੂ ਸੰਸਾਰ ਦੀ ਬਿਰਤੀ ਵਾਲਾ ਕਿਉਂਕਿ ਸੰਸਾਰ ਦੇ ਵਿੱਚ ਹੀ ਨਿਰੰਕਾਰ ਹੈ। ਇਸ ਸੰਸਾਰ ਚ ਦੋ ਨੇ ਇੱਕ ਸੰਸਾਰ ਦੀ ਬਿਰਤੀ ਵਾਲਾ ਇੱਕ ਨਿਰੰਕਾਰ ਦੀ ਬਿਰਤੀ ਵਾਲਾ। ਸੰਸਾਰ ਦੀ ਬਿਰਤੀ ਵਾਲਾ ਸਦਾ ਰੋਗੀ ਹੈ ਪਰ ਜੇ ਕਿਤੇ ਉਹ ਰੋਗੀ ਜਿਹੜਾ ਹੈ ਲੱਲਾ ਲਾਓ ਔਖਦ ਜਾਹੂ ਜਿਹਨੇ ਲੱਲੇ ਅੱਖਰ ਰਾਹੀਂ ਨਾਮ ਲਾਉਣਾ ਕੀਤਾ ਦੁੱਖ ਦਰਦ ਤੇ ਮਿਟੇਖੇ ਨਾਹੂ
तेरे दुख ते तेरे दर्द एक खेने विच कट देगा, तेनू एहोजा नाम दारू देगा। मैल लागे सच बिना, और याद रखी जिते कोई नाम ना होया उस सच्चे नाम तो बिना तेन रोज मैल चढ़ जाएगी, और जी इन्नी मैल चढ़ जाए जन्म जन्म की इस मन को मल लागी काला हुआ स्याहो, खनली धोती उजरी ना होई जे सौ धोवन पाहो। खनली धोती कहिंदी पुराने जमाने दे विच तेली तेल कटदा ही उहदे गल च पाई हुंदी सी तां दा मैल पै जांदी सी, ते याद रखी फिर उस मैल नूं धो कोई नहीं सकदा। लेकिन जे तू इस घर आ जावे इना पतन जो हम अदम कर्म के पतत पए, जे इन्ने नीच कर्म कर करके पापी हो गए पतत हो गया। पतत पावन प्रभ नाम प्रगटायो है, पतता नूं पवित्र करन लई गुरु कोले इन्नी ताकत है कि ये भी गुरु तेरी उस खनली धोती तेरी नूं मैल दी भरी होई नूं पवित्र कर सकता है। उहदे वास्ते नाम प्रगट कीता है कि इहनूं नाम दा साबण ला। गुरवाक निर्मल सदा चानण, गुरवाक गुरु का नाम इना पवित्र है, तेनू पवित्रता कीता है, तेन चानन प्रकाश कर दिता है। जिन्हें तेनू प्रकाश किया है ना वो नित याद कर। कई कहिंदे आ भी हुण ज्ञान हो गया ते हुण नाम दी की लोड़ है। जिहड़ी पौड़ी ने कोठे ते चढ़ाया होवे चबारे चढ़ाया होवे कदी उस पौड़ी नूं पछा नहीं करीदा, उस पौड़ी नूं रोज याद करीदा। जिहड़े नाम ने तेरा हिरदा पवित्र किया तेनू ज्ञान बख्शिया, नित साच तीर्थ मजना उस सच दे तीर्थ विच रोज इशनान कर। साच न लागे मैल क्या मल तो हुई है, जे सच्चा नाम तेरे कोले आ तेनू मैल नहीं लग सकती। गुण है हार परोए किसको रोई है, अपने गल विच उहदे गुणां दा हार जिहड़ा उह पाउणा कर। विचार मारे तरै तारे उल्ट जोड़ ना आवे, गुरु के शब्द की विचार ना नाम की विचार ना अपने मन नूं मार लै, इन्हां विकारां नूं मार लै। आप तरे ते होरनां नूं तारे, फिर तेनू होर जूनिया विच नहीं आना पेगा। आप पारस परम ध्यानी साच साचे पहावे, फिर कहेंगे भाई गुरु आप ही पारस है, आप ही परम ध्यान विच है, मेरा ध्यान टकाउण वाला वो है, मैं कौन सी, उन्हें मैनू सच्चा बनाया है। तो उन सच्चा पाउंदा सच्चे बिना उहदे खजाने च नहीं जा सकता। आनंद अनदिन हरख साचा दुख किल विक पर हरे, आनंद हर वक्त खेड़ा, किसी पासे गम है ही नहीं, दिन रात सच दा खेड़ा। दुख किल विक बजर पाप कर्म रोग सब चले गए, सच नाम पाया गुर दिखाया मैल नाही सच मने। जिहड़ा सच्चे वाहिगुरु का नाम पाउणा कीता उस वाहिगुरु ने एक गुरु ने दिखाया, ते मैं देखिया जिथे सच्चे उहदे मन नूं मैल नहीं हैगी। लेकिन वह यह नहीं कि फिर जपदा नहीं, फिर वह संगत जांदा भी ऐ संगत दे विचों मेरी मैल लथी है। संगत मीत मिलाप पूरा नावनो, जे उस संगत दे विच आवा उहदे च मिलां, मिलके गावा, गावे गावन हार शब्द सुहावन,
ਗਾਵਣ ਹਾਰੇ ਉਹਦੇ ਸ਼ਬਦ ਗਾ ਗਾ ਕੇ ਸੁਹਾਵਣੇ ਹੁੰਦੇ। ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਿਆ ਮਤੇ, ਜਿਹੜੀ ਉਹਦੀ ਸਿਵ ਸਲਾਹ ਕਰਨੀ ਆਹੀ ਪੁੰਨ ਨੇ, ਆਹੀ ਦਾਨ ਇਹੀ ਦਿਆ। ਫਿਰ ਸੰਗ ਭਾਵੇ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਰੇ, ਜਿਹੜੇ ਉਸ ਵਾਹਿਗੁਰੂ ਦੇ ਸੰਗ ਵਿੱਚ ਰਹਿਣਾ ਹੈ, ਉਹ ਇਸ਼ਨਾਨ ਕਰਨਾ ਹੈ, ਉਹ ਸੰਗਮ ਹੈ ਤੇਰਾ। ਅਰਾਧ ਏਕ ਅੰਕਾਰ ਸਾਚਾ ਨਿਤ ਦੇਹ ਚੜੇ ਸਵਾਇਆ, ਜਿਹੜਾ ਇੱਕ ਓਅੰਕਾਰ ਹੈ ਉਹਨੂੰ ਨਿਤ ਅਰਾਧ, ਉਹ ਰੋਜ਼ ਤੈਨੂੰ ਸਵਾਈ ਬਖਸ਼ਿਸ਼ ਕਰੀ ਜਾਏਗਾ। ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ, ਜਿਹੜੀ ਗਤ ਆਤਮਿਕ ਅਵਸਥਾ ਹੈ ਮਿੱਤਰਾ, ਉਹ ਗੁਰੂ ਕੀ ਸੰਗਤ ਚ ਬੈਠੇ ਆ, ਗੁਰੂ ਨੇ ਨਦਰ ਕਰਕੇ ਮਿਲਾਈ। ਕਹਿਣ ਕਹੇ ਸਭ ਕੋਏ ਕੇਵਡ ਆਖੀਏ, ਕਹਿਣ ਵਾਲੇ ਬਹੁਤ ਹੋਏ ਪਰ ਕਿੱਡਾ ਆਖੀਏ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹਉ ਮੂਰਖ ਨੀਚ ਅਜਾਣ ਸਮਝਾ ਸਾਖੀਏ, ਬਸ ਉਹਦੇ ਕੋਲ ਤੇ ਬੇਨਤੀ ਕਿ ਮੈਂ ਮੂਰਖ ਹਾਂ, ਮੈਂ ਨੀਚ ਹਾਂ, ਮੈਂ ਅਣਜਾਣ ਹਾਂ। ਸਤਿਗੁਰ ਕੀ ਭਾਖੀ ਅੰਮ੍ਰਿਤ ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ, ਜਿੱਥੇ ਗੁਰੂ ਸਾਖੀ ਏ, ਜਿੱਥੇ ਗੁਰੂ ਦੀ ਗਵਾਹੀ ਏ, ਉਹ ਅੰਮ੍ਰਿਤ ਏ, ਉੱਥੇ ਮੇਰਾ ਮਨ ਮੰਨਿਆ। ਕੂਚ ਕਰੇ ਆਵੇ ਬਿਖਲਾ ਤੇ ਸ਼ਬਦ ਸਾਚੇ ਗੁਰ ਮੇਰਾ, ਕੂਚ ਕਰਨਾ ਹੈ ਬਿਖ ਲੈ ਕੇ, ਪਰ ਜਦੋਂ ਮੈਂ ਨਾਮ ਚਿੱਤ ਆਖਿਆ ਗੁਰੂ ਨੇ ਮੇਰਾ ਉਹ ਕੂੜ ਉਹ ਬਿਖ ਲਾ ਦਿੱਤੀ, ਹੁਣ ਪਤਾ ਲੱਗਾ। ਆਖਣ ਟੋਟ ਨਾ ਭਗਤ ਭੰਡਾਰੀ ਭਰਪੁਰ ਰਿਹਾ ਸੋਈ, ਉਹਦੇ ਨਾਮ ਦੇ ਭੰਡਾਰਿਆਂ ਭਰਪੂਰ ਭਰੇ ਹੋਏ ਨੇ ਤੇ ਉਹ ਸਨਾ

ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਪਰੀਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਕੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ।

ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਨ ਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਕ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਵ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ

ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਣੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਤੋਂ ਦਰ ਆਈਆਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕੀਤਾ। ਗਰੀਬ ਨਿਵਾਜ ਆਪ ਜੀ ਕੇ ਹਜੂਰ ਪਾਵਨ ਦਰਬਾਰ ਸਜੇ, ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰ ਸ਼ਬਦ ਵਿਚਾਰ ਸੱਚੇ ਪਾਤਸ਼ਾਹ ਜੀ ਹੋਈ। ਆਪ ਜੀ ਨੇ ਕਿਰਪਾ ਕਰਨੀ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ। ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਕੇ ਦਸਰਿਆਂ ਪਾਸੋਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਦੀ ਆਪ ਜੀ ਨੇ ਮੁਆਫ਼ੀ ਬਖਸ਼ਿਸ਼ ਕਰਨੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਸਮੂਹ ਸੰਗਤ ਨੂੰ ਪ੍ਰਦਾਨ ਕਰਨੀ। ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਨਿਤਾਂ ਪ੍ਰਤੀ ਆਪ ਜੀ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਭੇਟ ਕੀਤੀਆਂ। ਸਤਿਗੁਰੂ ਜੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਚੱਲਿਆ ਕਦਮ ਦਰ ਕਦਮ ਲੇਖੇ ਵਿੱਚ ਲਾਉਣਾ, ਰਹਿਮਤਾਂ ਕਰਨੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਹਿਰਦਿਆਂ ਵਿੱਚ ਵਸਾਉਣਾ, ਸਮੂਹ ਸੰਗਤ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ, ਸੇਵਾਵਾਂ ਭੇਜੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਭਾਈ ਮਹਿੰਦਰ ਸਿੰਘ ਜੀ ਬਾਜਵਾ ਤਿੰਨਾਂ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਜੀ ਰਹਿਮਤਾਂ ਕਰਨੀਆਂ। ਗਰੀਬ ਨਿਵਾਜ ਖਾਲਸਾ ਪੰਥ ਸਿੱਖ ਕੌਮ ਦੇ ਸਿਰ ਤੇ ਸਦਾ ਮਿਹਰਾ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਇਤਫਾਕ ਭਾਵਨਾ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ। ਗਰੀਬ ਨਿਵਾਜ ਇਸ ਵਕਤ ਆਪ ਜੀ ਕੇ ਹਜੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਗਰੀਬ ਨਿਵਾਜ ਕਿਰਪਾ ਕਰੋ, ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਤੇ ਉਪਰੰਤ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਜੋ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਹਨ, ਗਰੀਬ ਨਿਵਾਜ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ। ਅਖਰਵਾਦ ਘਾਟ ਭੁਲਚੁਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸਿੱਖਣ ਕੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਪ੍ਰੇਮ ਸਹਿਤ ਨੇਮ ਸਹਿਤ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦਰਬਾਰ ਅੰਦਰ ਜੁੜ ਬੈਠ ਕੇ ਆਪ ਜੀਆਂ ਨੇ ਆਸਾ ਕੀ ਵਾਰ ਦੇ ਕੀਰਤਨ ਉਪਰੰਤ ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦੇ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਤਲਵੰਡੀ ਤਿੰਨਾਂ ਤੋਂ ਆਪ ਜੀ ਨੇ ਸਰਵਨ ਕੀਤੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਾਉਣ। ਬੇਨਤੀ ਹੈ ਕਿ ਕੱਲ 17 ਸਤੰਬਰ ਨੂੰ ਅੱਸੂ ਦੇ ਮਹੀਨੇ ਦੀ ਸੰਗਰਾਂਦ ਹੈ, ਭਾਵ ਕਿ ਅੱਸੂ ਦਾ ਮਹੀਨਾ ਪ੍ਰਾਰੰਭ ਹੋਣਾ ਹੈ। ਆਪ ਜੀਆਂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨੀ ਹੈ ਤਾਂ ਜੋ ਮਿਲ ਜੁਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਾਂਗੇ ਕਿ ਆਉਣ ਵਾਲਾ ਸਮਾਂ ਸਾਰਿਆਂ ਲਈ ਸਤਿਗੁਰੂ ਜੀ ਚੜ੍ਹਦੀ ਕਲਾ ਵਾਲਾ ਲੈ ਕੇ ਆਏ। 18 ਤਰੀਕ ਨੂੰ, 18 ਸਤੰਬਰ ਨੂੰ ਜੋ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਨੂੰ ਹਰ ਸਾਲ ਬਟਾਲਾ ਨਿਵਾਸੀ ਸੰਗਤਾਂ ਬੜੀ ਚੜ੍ਹਦੀ ਕਲਾ ਦੇ ਨਾਲ ਯਾਦ ਕਰਦੀਆਂ ਹਨ। 18 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਹਨ ਅਤੇ 20 ਤਰੀਕ ਨੂੰ ਭੋਗ ਪਾਏ ਜਾਣੇ ਨੇ, ਉਪਰੰਤ ਗੁਰੂ ਚਰਨਾਂ ਵਿੱਚ ਦੀਵਾਨ ਸਜਣਗੇ। ਆਪ ਜੀ ਨੇ 3 ਦਿਨ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਲੈਣੀਆਂ ਹਨ। 24 ਸਤੰਬਰ ਨੂੰ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਦਿਵਸ ਹੈ। 26 ਸਤੰਬਰ ਨੂੰ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ। ਸੋ ਆਪ ਜੀ ਨੇ ਇਨ੍ਹਾਂ ਦਿਨਾਂ ਵਿੱਚ ਗੁਰੂ ਚਰਨਾਂ ਵਿੱਚ ਜ਼ਰੂਰ ਹਾਜ਼ਰੀ ਭਰਨੀ। 27 ਤਰੀਕ ਨੂੰ ਜੋ ਵਿਸ਼ੇਸ਼ ਉਪਰਾਲਾ ਕੀਤਾ ਗਿਆ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਨਗਰ ਕੀਰਤਨ ਪ੍ਰਾਰੰਭ ਹੋਣਾ ਹੈ, ਗੁਰਦੁਆਰਾ ਸਾਹਿਬ ਜੀ ਦੀ ਹਦੂਦ ਵਿੱਚ ਹੀ ਨਗਰ ਕੀਰਤਨ ਕੱਢਿਆ ਜਾਏਗਾ। ਸੋ ਆਪ ਜੀਆਂ ਨੇ ਕਿਰਪਾ ਕਰਨੀ ਹੈ, ਗੁਰੂ ਪੰਥ ਅਤੇ ਗੁਰੂ ਗ੍ਰੰਥ ਦੀ ਅਗਵਾਈ ਵਿੱਚ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਪ੍ਰਕਾਸ਼ ਪੁਰਬ ਦੀ ਸ਼ੋਭਾ ਵਧਾਉਂਦਿਆਂ ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਆਹ ਹੁਣ ਬੇਨਤੀ ਹੈ ਕਿ ਜੋ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਲੰਮੇ ਸਮੇਂ ਤੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੰਗਤੀ ਰੂਪ ਵਿੱਚ ਪਾਠ ਸ੍ਰੀ ਸਹਿਜ ਪਾਠ ਨਾਲ ਜੁੜਦੇ ਹਾਂ, ਘਰਾਂ ਵਿੱਚ ਸੰਗਤਾਂ ਜੁੜਦੀ ਹੈ, ਸਤਿਗੁਰੂ ਦਤਾਰ ਜੀ ਦੀ ਕਿਰਪਾ ਸਦਕਾ ਦੇ ਨਾਲ ਹੁਣ ਸ੍ਰੀ ਸਹਿਜ ਪਾਠ ਪ੍ਰਾਰੰਭ ਹੋਣਗੇ। ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਸਮੂਹ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਸਾਹਿਬ ਸਿੰਘ ਜੀ ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 1169 ਤੋਂ ਪ੍ਰਾਰੰਭ ਹੋਣਗੇ। ਆਪ ਸਮੁੱਚੀਆਂ ਸੰਗਤਾਂ ਨੇ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਹਨ ਜੀ। ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 1169 ਤੋਂ ਪ੍ਰਾਰੰਭ ਹੋ ਰਹੇ ਹਨ।

ਜਾਉ। ਬਿਨ ਭਗਤੀ ਨਹੀਂ ਸਤਿਗੁਰ ਪਾਈਐ, ਬਿਨ ਭਾਗਾ ਨਹੀਂ ਭਗਤ ਹਰੀ, ਬਿਨ ਭਾਗਾ ਸਤਸੰਗ ਨਾ ਪਾਈਐ, ਕਰਮ ਮਿਲੈ ਹਰ ਨਾਮ ਹਰੀ। ਘਟ ਘਟ ਗੁਪਤ ਉਪਾਏ ਵੇਖੈ, ਪ੍ਰਗਟ ਗੁਰਮੁਖ ਸੰਤ ਜਨਾ, ਹਰ ਹਰ ਕਰੈ ਸੋ ਹਰ ਰੰਗ ਭੀਨੇ, ਹਰ ਜਲ ਅੰਮ੍ਰਿਤ ਨਾਮ ਮਨਾ, ਜਿਨ ਕੋ ਤਖਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਦਰਬਾਰ ਵਿੱਚ ਬੈਠ ਕੇ ਅਤੇ ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ। ਪਿਆਰ ਸਤਿ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अंत न सुनी कहना, अंत न करना देना, अंत न देखना सुनना।

ਇੱਥੇ ਕੱਪ ਪਹਿਨੇ ਦਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਖਾਈ ਦਾ ਇੱਥੇ ਅੰਗੂਠ ਧੋ

मगर तेरा सो करके एक मैं सर्व

सोहन पंच प्रवान नदरी गर्म सोवे काठ खाई उठ पाए नानक।

साईं ब्रह्मा सत्स्वान सलाम कमल सुनेला भगत कमल कमल।

ਸਾਲਾਂ ਦੀ ਸਲਾ ਹੈ ਨਦੀਆਂ ਤੇ ਬਾਹਰ ਸੋਮਨਾ ਜਾਣ ਸਮੁੰਦਰ ਚਾ ਸਰਦਾ ਕੀੜੀ ਕੁੱਲ ਨਾਉਣੀ ਅੰਤ ਨਾ ਸੁਣੀ ਕਹਿਣ ਨਾਨ ਅੰਤ ਨਾ ਕਰਨਾ ਅੰਤ ਨਾ ਦੇਖਣ ਸੁਣਨ ਨਾ ਅੰਤ

ਇੱਥੇ ਹਬਸ ਮੈਂ ਮਹਿਤਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਖਾਈ ਨਾ ਇੱਥੇ ਅੰਗੂਰ ਸ਼ਰਮਾ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣ

0: ਦੁਨੀਆ ਸੁਣਦੀ ਨਾਨਕ ਅੰਤ ਨਾ ਅੰਤ
1: ਗਿਆਨ ਅੰਤ ਮੈਂ ਗਿਆਨ ਪ੍ਰਚੰਡ ਸਿੱਖ ਨਾਦ ਨੂੰ ਤੋੜਿਆ

जय सुरा सुरा के सुत कर्मखंड की पानी जो कर्म पूरी।

अंत न सुखी कह नान, अंत न करना वे नान, अंत न वेखण सुन न अंत।

ਇੱਥੇ ਖੱਬ ਸੁਣੈ ਮੇਰਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਤ ਖਾਹੀ ਨਾ ਇੱਥੇ ਅੰਗੂਠ ਭੂਤ ਕਰਮਾ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣੈ ਹੋਰ ਆਸਾਂ ਚੱਕੈ।

सोदर तेरा सो करके सर्व

ਕਮਾਲ ਨਾਨਕ ਜਾ ਚਕ ਦਰਸ ਪ੍ਰਭ ਮੰਗੈ ਸੰਤ ਜਿਨਾ ਕੀ ਮਿਲੈ ਰਵਾਲ ਬਿਲਾਵਲ ਮਹਿਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕੋ ਤਰਾਸ ਅਹੇ ਰਹਾਓ ਜੇਤੇ ਪੁਨਹਿ ਚਰਨ ਸੇ ਕੀਨੇ ਮੰਤਨ ਪ੍ਰਭ ਕੇ ਚਰਨ ਗਹੇ ਆਵਣ ਜਾਣ ਭਰਮ ਪਉ ਨਾਠਾ ਜਨਮ ਜਨਮ ਕੇ ਖਿਲ ਬਿਖ ਦਹੇ ਨਿਰਭਉ ਹੋਏ ਭਜੈ ਨਿਰਭਉ ਹੋਏ ਭਜੋ ਜਗਦੀਸੈ ਉਹ ਪਦਾਰਥ ਵਡ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਿਲਾਵਲ ਮਹਿਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਓ ਕਾਢ ਕੁਟਾਰ ਖਸਮ ਸਿਰ ਕਾਟਿਆ ਖਿਨ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਿਛੂ ਨਾ ਰਹੇ ਸੁ ਛੋਟ ਗਿਆ ਸਭ ਭਾਈ ਸਾਕ ਕਉ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਿਲਾਵਲ ਮਹਿਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸਵਾਮੀ ਕਾਰਜ ਰਾਸ ਕੀਆ ਗੁਰਦੇਵ ਰਹਾਓ ਆਦ ਮਦ ਪ੍ਰਭ ਅੰਤ ਸਵਾਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵਕ ਕੀ ਆਪੇ ਰੱਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਸ ਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਨਾਈ ਰਾਮ ਨਾਮ ਜਪ ਨਿਰਮਲ ਮੰਤ ਬਿਲਾਵਲ ਮਹਿਲਾ ਪੰਜਵਾਂ ਤਾਪ ਪਾਪ ਤੇ ਰਾਖੇ ਆਪ ਸੀਤਲ ਭਏ ਗੁਰਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਵ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨ ਬੁਝੀ ਮਨ ਤਨ ਸਚ ਤ੍ਰਾਪ ਅਨਾਥ ਕੁਨਾਥ ਸਰਨ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਚਲ ਪੈ ਭੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਬਿਲਾਵਲ ਮਹਿਲਾ ਪੰਜਵਾਂ ਜਿਸ ਦੇ ਉਪਜਿਆ ਤਿਸੈ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਭੇਟਿਓ ਵੱਡ ਭਾਗੀ ਅੰਤਰ ਜਾਮੀ ਸੁਗੜ ਸੁਜਾਨ ਆਦੇ ਰਾਖੇ ਕਰ ਆਪਣੇ ਵੱਡ ਸਮਰੱਥ ਨਿਮਾਣਿਆ ਕੋ ਮਾਨ ਭ੍ਰਮ ਪੈ ਬਿਨਸ ਗਏ ਖਿਨ ਭੀਤਰ ਅੰਧਕਾਰ ਪ੍ਰਗਟੇ ਚਾਨਾਣ ਸਾ ਸਾ ਸਾ ਰਾਧਾ ਨਾਨਕ ਸਦਾ ਸਦਾ ਜਾਈਏ ਕੁਰਬਾਨ ਬਿਲਾਵਲ ਮਹਿਲਾ ਪੰਜਵਾਂ ਦੋਵੇ ਥਾਪ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ ਮਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਤਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਭ੍ਰਮ ਪਏ ਤਰੇ ਛੁਟੇ ਭਏ ਜਮ ਕੇ ਘਟ ਘਟ ਏਕ ਰਹਾ ਭਰਪੂਰੇ ਨਾਨਕ ਸਰਨ ਭਰਿਓ ਦੁਖ ਭੰਜਨ ਅੰਤਰ ਵਾਰ ਪੇਖ ਹਜੂਰੇ ਬਿਲਾਵਲ ਮਹਿਲਾ ਪੰਜਵਾਂ ਦਰਸ਼ਨ ਦੇਖ ਦੁਖ ਨਸੇ ਕਬੋ ਨਾ ਹੋ ਦ੍ਰਿਸ਼ਟ ਗੋਚਰ ਜੀ ਕੈ ਸੰਗ ਬਸੇ ਰਹਾਓ ਪ੍ਰੀਤਮ ਪ੍ਰਾਣ ਆਧਾਰ ਸੁਆਮੀ ਪੂਰ ਰਹੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਾਰੀ ਸਾਹ ਸਾਸ ਪ੍ਰਭ ਤੁਝੈ ਚਿਤਾਰੀ ਕਿਰਪਾ ਨਿਧ ਪ੍ਰਭ ਦੀਨ ਦਇਆਲਾ ਜੀ ਜੰਤ ਕੀ ਕਰੋ ਪ੍ਰਿਤਪਾ ਲਾਇਆ ਆਟ ਪੈ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਿਲਾਵਲ ਮਹਿਲਾ ਪੰਜਵਾਂ ਤਨ ਧਨ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸ ਭੂਰ ਭਇਆ ਰਹਾਉ ਅਨੇਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸ ਖੀਨ ਖਾਇਆ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨੈ ਪਰੀ ਦਇਆ ਮਹਾਂਵਿਕਾਰ ਘੋਰ ਦੁਖ ਸਾਗਰ ਤਿਸ ਪ੍ਰਾਣੀ ਮੈਂ ਗਲਤ ਪਿਆ ਸਰਨ ਭਰੇ ਨਾਨਕ ਸਵਾਮੀ ਕੀ ਬਾਹ ਪਕਰ ਪ੍ਰਭ ਕਾਢ ਲਾਇਆ ਬਿਲਾਵਲ ਮਹਿਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੇ ਝੱਕ ਮਾਰਤ ਕੁਸਲ ਭਇਆ ਮੇਰੇ ਭਾਈ ਮੀਤ ਰਾਉ ਗਈ ਵਿਆਦ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਂਤ ਸੁਖ ਹਰ ਆਨੰਦ ਕਨੇਰੇ ਪ੍ਰੀਤਮ ਨਾਮ ਹਿਰਦੈ ਉਰਹਾਰ ਜੀਉ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸਵਾਮੀ ਮੇਰਾ ਦਾਸ ਆਪਣੇ ਕੋ ਰੱਖਣਹਾਰਾ ਨਾਨਕ ਦਾਸ ਦਾ ਹੈ ਚੇਰਾ ਬਿਲਾਵਲ ਮਹਿਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿੱਟੀ ਉਪਾਧ ਭਇਆ ਸੁਖ ਸਾਚਾ ਅੰਤਰ ਜਾਮੀ ਸਿਮਰਿਆ ਜਾਣ ਰਾਓ ਜੀ ਕੇ ਜੀ ਤਿਨ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣ ਦਾਸ ਆਪਣੇ ਕੀ ਆਪੇ ਰਾਖੀ ਭਏ ਪੰਜਨ ਉਪਰ ਕਰਤੇ ਮਾਣ ਭਈ ਮਿਤਰਾਈ ਮਿੱਟੀ ਬੁਰਾਈ ਦੁਸ਼ਟ ਦੂਤ ਹਰ ਕਾਢੇ ਸ਼ਾਣ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵੈ ਹਰ ਗੁਣੈ ਵਖਾਣ ਬਿਲਾਵਲ ਮਹਿਲਾ ਪੰਜਵਾਂ
ਪਾਰ ਬ੍ਰਹਮ ਭਏ ਕਿਰਪਾ ਕਿਰਪਾਲ ਕਰ ਸਗਲ ਸਵਾਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲੇ ਭੈਰ ਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲੀਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦ ਕੇ ਮੁਖ ਹੋਏ ਕਾਲ ਕਉ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਬਿਲਾਵਲ ਮਹਿਲਾ ਪੰਜਵਾਂ ਮੂੰਹ ਲਾਲਨ ਸਿਉ ਪ੍ਰੀਤ ਬਨੀ ਰਹਾਉ ਤੋਰੀ ਨਾ ਟੁੱਟੈ ਛੋਰੀ ਨਾ ਛੁਟੈ ਐਸੀ ਮਾਧੋ ਖਿੰਚ ਤਨੀ ਦਿਨ ਸਰਹਿਣ ਮਨ ਮਾਏ ਬਸਤਾ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਓ ਸਿਆਮ ਸੁੰਦਰ ਕਹੋ ਅਕਥ ਕਥਾ ਜਾ ਕੀ ਬਾਤ ਸੁਣੀ ਜਨ ਨਾਨਕ ਦਾਸ ਅੰਦਾਸ ਕਹੀ ਹੈ ਤਹ ਮੋਹਿ ਕਰਹੋ ਕਿਰਪਾ ਠਾਕੁਰ ਅਪਨੀ ਬਿਲਾਵਲ ਮਹਿਲਾ ਪੰਜਵਾਂ

0: जानकी सूर की ओ मजन नानक जन्म जन्म के हरे कलंगा बिलावल महला पंजवा ज्यो पावै त्यो मोहे प्रतपाल पार ब्रह्म परमेश्वर सतगुर हम बारिक तुम पिता कृपाल रहा मोहे निर्गुण गुण नाही कोई पहुँच न साको तुमरी काल तुमरी गत में तुम ही जानो जियो पिंड सब तुम रो माल अंतर जमी पुरख स्वामी अनबोलत ही जानो हाल तन मन शीतल होए हमारो नानक प्रभ जियो नदर निहाल बिलावल महला पंजवा राग सदा प्रभ अपने साथ तू हमरो प्रीतम मन मोहन तुझ में जीवन सगल जकात रहा रंक तेरा करत खिन पीतर प्रभ मेरो अनाथ को नाथ जल तगन मैं जन आप उधारे कर अपने दे राखे हाथ शीतल सुख पायो मन तृप्ते हर सिमरत श्रम सगले लाथ निध निदान नानक हर सेवा अवर सियान सगले अकाथ बिलावल महला पंजवा अपने सेवक को कबो न बिसारो उर लागो स्वामी प्रभ मेरे पूर्व प्रीत गोविंद बिचारो रहा पतत पावन प्रभिर तुम्हारो हमरो दोख हृदय मत तारो जीवन प्राण हर धन सुख तुम ही हो मैं पटल कृपा कर जारो जल बिहून मीन कत जीवन दूध बिना रहन कत बारो जन नानक प्यास चरण कमलन की एक दर्श स्वामी सुख सारो बिलावल महला पंजवा आ गए पाचे कुशल पया गुरपुर पूरी सब राखी पार ब्रह्म प्रभ की नीमया रहाओ मन तन राव रहा हर प्रीतम दुख दर्द सगला मिट गया सांत सहजन अंद गुण गाए दूत दुष्ट सब होए खया गुण अवगुण प्रभ कछ न बिचार्यो कर कृपा अपना कर लया तुल बढ़ाई अचुत बनासी नान कुछ रह हर की जया बिलावल महला पंजवा बिन पै भक्ति तरन कैसे करो अनग्रह पतत उदाहरण राग स्वामी आप परोसे रहाओ सिमरन नहीं आवत फिरत मदमावत बिख्या राता स्वान जैसे औद बिहावत अधिक महावत पाप कमावत बुढ़े ऐसे शरण दुख भंजन पुरख निरंजन साधु संगत रमन जैसे केशव कलेश नाग याक विखंडन नानक जीवत दर्श दिसे राग बिलावल मैला पंजवा तुप दे घर नौवा एक ओंकार सतगुर प्रसाद आपे मेल लए जब ते सन तुम्हारी आए तब ते दो गए राव ताजुमान अर्चिंत बनानी सादा शरण पए जब जब नाम तुम्हारो प्रीतम तंते रोग कहे महामुग्ध जान ज्ञानी राखे तार दए कौ नान गुर पूरा भेट्यो आमन जान रहे बिलावल महला पंजवा जीवो नाम सुनी जो सुख प्रसन्न पए गुरपुरे तब मेरी आस पुनी राव पीर गई बाधी मन तेरा मोयो नंद तुनी उपजो चाओ मिलन प्रप्रीतम रह न जाए खिनी अनेक भगत अनेक जन तारे सिमरै अनेक मुनि अमले टेक निर्धन धन पायो प्रभ नानक अनेक गुनी राग बिलावल महला पंजवा घर तेरवा पड़ताल एक ओंकार सतगुर प्रसाद मोहन नींद न आवै आवै हर कजर बस्तर अवर्त अपर्ण कीने उडीनी उडीनी उडीनी कब घर आवै री राव शरण सुहागन चरण शीस धर लालन मोहे मिलावो कब घर आवैरी सुनो सहेरी मिलन बात कहो सगरो आम मिटावो तो घर ही लालन पावो तब रस मंगल गुन गावो नंद रूप त्यावो नानक द्वारा आयो तो मैं लालन पायो री मोहन रूप दिखावे अब मोय नींद सुहावे सब मेरी तिखा बुझानी अब मैं सहज समानी मीठी पिरा कहानी मोहन लालन पायो री राव दूजा बिलावल महला पंजवा मोरी अंग जाए दर्शन पावत हे राचो नाथ ही सहाई संत ना अब चरण गहे राव आहे मन अवरना पावै चरणावै चरणावै उलझ्यो अलम करांद कमल ज्यो अन रस नहीं चाहे एक हर लाहे ਅਣਤ ਟੂਟੀਐ ਰਿਖ ਤੇ ਛੂਟੀਐ ਮਨ ਹਰ ਰਸ ਘੂਟੀਐ ਸੰਗ ਸਾਧੂ ਉਲਟੀਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ ਰਾਗ ਬਿਲਾਵਲ ਮਹਿਲਾ ਨੌਵਾਂ ਦੁੱਖ ਦੇ ਓਂਕਾਰ ਸਤਿਗੁਰ ਪ੍ਰਸਾਦ ਦੁੱਖ ਹਰਤਾ ਹਰ ਨਾਮ ਪਛਾਨੋ ਅਜਾ ਮਲਗਨ ਕਾਜੇ ਸਿਮਰਤ ਮੁਕਤ ਭਏ ਜੀ ਜਾਨੋ ਰਹਾਉ ਗੱਡੀ ਤ੍ਰਾਸ ਮਿਟੀ ਛਿਨ ਹੂੰ ਮੈਂ ਜਬ ਹੀ ਰਾਮ ਬਖਾਨੋ ਨਾਰਦ ਕਹਿ ਸੰਤਰੂ ਬਾਰਕ ਭਜਨ ਮਾਹੇ ਲਪਟਾਨੋ ਅਚਲ ਅਮਰ ਨਿਰਭੈ ਪਤ ਪਾਇਓ ਜਗਤ ਜਾਏ ਹੈਰਾਨੋ ਨਾਨਕ ਕਹਿਤ ਭਗਤ ਰਛਕ ਹਰ ਨਿਕਟਤਾ ਹੈ ਤੁਮ ਮਾਨੋ ਬਿਲਾਵਲ ਮਹਿਲਾ ਨੋਵਾ ਹਰ ਕੇ ਨਾਮ ਬਿਨਾ ਦੁੱਖ ਪਾਵੇ ਭਗਤ ਬਿਨਾ ਸਹਸਾ ਨ ਚੁੱਕੈ ਗੋਰੇ ਭੇਦ ਬਤਾਵੇ ਰਹਾਉ ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨ ਨਹੀਂ ਆਵੇ ਜੋਗ ਜਗ ਨੇ ਪਲਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਉ ਨਾਨਕੇ ਭਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੇ ਬਿਲਾਵਲ ਮਹਿਲਾ ਨੋਵਾਂ ਜਾ ਮੈਂ ਭਜਨ ਰਾਮ ਕੋ ਨਾਹੀ ਤੇ ਨਰ ਜਨਮ ਅਕਾਰਥ ਖੋਇਆ ਯਹ ਰਾਖੋ ਮਨ ਮਾਹੀ ਰਹਾਵ ਤੀਰਥ ਕਰੈ ਬ੍ਰਤ ਪੁਨ ਰਾਖੈ ਨਹਿ ਮਨੁਆ ਬਸ ਜਾ ਕੋ ਨੇ ਫਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਯਾ ਕੋ ਜੈਸੋ ਪਾਹਨ ਜਲ ਮੈਂ ਰਾਖਿਓ ਭੀ ਤੈ ਨਾਹੇ ਤੇ ਪ੍ਰਾਣੀ ਤੈਸੇ ਹੀ ਤੁਮ ਸਾਹੇ ਪਛਾਨੋ ਭਗਤਹੀਨ ਜੋ ਪ੍ਰਾਣੀ ਕਲ ਮੈਂ ਮੁਕਤ ਨਾਮ ਤੇ ਪਾਵਤ ਗੋਰੀਐ ਭੇਦ ਬਤਾਵੈ ਕਉ ਨਾਨਕ ਸੋਈ ਨਰ ਗਰੁਆ ਜੋ ਪ੍ਰਭ ਕੇ ਗੁਣ ਗਾਵੈ ਬਿਲਾਵਲ ਅਸ਼ਟਪਦੀਆ ਮਹਿਲਾ ਪਹਿਲਾ ਘਰ ਦਸਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੁਝੈ ਕੋਈ ਵਿਣ ਪੈ ਪਈਐ ਭਗਤ ਨ ਹੋਈ ਸਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸਮਾਨ ਰਾਵ ਗਿਆਨ ਗਿਆਨ ਕਥੈ ਸਭ ਕੋਈ ਕਦ ਕਦ ਕਾ ਬਾਦ ਕਰੇ ਦੁਖ ਹੋਈ ਕਦ ਕਹਿਣੈ ਤੈ ਰਹਿ ਨ ਕੋਈ ਬਿਨ ਰਸ ਰਾਤੇ ਮੁਕਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੁਕਤ ਨੀ ਹੈ ਪਰ ਰਹਿਤ ਨ ਹੋਈ ਨਾ ਵੋ ਭੂਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰਜਾਲ ਘਟ ਘਟ ਵਿਆਪ ਰਹੋ ਬਿਖਨਾਲ ਜੋ ਆਂਜੈ ਸੋ ਦਿਸੈ ਕਾਲ ਕਾਰਜ ਸਿਧੋ ਹਿਰਦੈ ਸੰਭਾਲ ਸੋ ਗਿਆਨੀ ਜਿਨ ਸ਼ਬਦ ਲਿਵਲਾਈ ਮਨ ਮੁਖੋ ਮੈਂ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖ ਆਪੇ ਦੇ ਵਡਿਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਵੇਦ ਪੁਕਾਰੈ ਭਗਤ ਸਰੋਤ ਸੁਣ ਸੁਣ ਮਾਨੈ ਵੇਖੈ ਜੋਤ ਸਾਸਤਰ ਸਿਮਰਤ ਨਾਮ ਦ੍ਰਿੜਾਮੰਗ ਗੁਰਮੁਖ ਸਾਂਤ ਉੱਤਮ ਕਰਾਮੰਗ ਮਨਮੁਖ ਜੋਨੀ ਦੁਖ ਸਾਮੰਗ ਬੰਧਨ ਟੋਟੈ ਇਕ ਨਾਮ ਵਸਾਮੰਗ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾ ਨਾਹੀ ਕੋ ਦੂਜਾ ਦੇਖ ਕਹੋ ਭਾਵੈ ਮਨ ਸੋਏ ਨਾਨਕ ਹੈ ਅਵਰ ਨਹੀਂ ਕੋਏ ਬਿਲਾਵਲ ਮਹਲਾ ਪਹਿਲਾ ਮਨ ਕਾ ਕਹਿਆ ਮਨਸਾ ਕਰੈ ਇਹ ਮਨ ਪੁੰਨ ਪਾ ਪੁਛਰੈ ਮਾਇਆ ਮਦ ਮਾਤੇ ਤ੍ਰਿਪਤ ਨ ਆਵੈ ਤ੍ਰਿਪਤ ਮੁਕਤ ਮਨ ਸਾਚਾ ਭਾਵੈ ਤਨ ਧਨ ਕਲਤ ਧਨ ਧਨ ਤਨ ਧਨ ਕਲਤ ਸਭ ਦੇਖ ਅਭਿਮਾਨਾ ਬਿਰਨਾਵੈ ਕਿ ਸੰਗ ਨ ਜਾਨਾ ਰਾਵ ਕੀ ਚੈ ਰਸ ਭੋ ਖੁਸ਼ੀਆ ਮਨ ਕੇਰੀ ਧਨ ਲੋਕਾਂ ਤਨ ਭਸਮੈ ਢੇਰੀ ਖਾਕੂ ਖਾਕ ਰਲੈ ਸਭ ਫੈਲ ਬਿਨ ਸਬਦੈ ਨਹੀਂ ਉਤਰੈ ਮੈਲ ਗੀਤ ਰਾਗ ਘਨ ਤਾਲ ਸਿਕੂਰੇ ਤ੍ਰਿਉ ਗੁਣ ਉਪਜੈ ਬਿਨ ਸਹਿ ਦੂਰੇ ਦੂਜੀ ਦੁਰਮਤ ਬਦਰਤ ਨ ਜਾਏ ਛੂਟੇ ਗੁਰਮੁਖ ਸਾਰੂ ਗੁਣ ਗਾਏ ਧੋਤੀ ਉਜਲ ਤਿਲਕ ਗਲ ਮਾਲਾ ਅੰਤ ਕ੍ਰੋਧ ਪੜੈ ਨਾਟ ਸਾਲਾ ਨਾਮ ਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਸੀਆ ਸੂਕਰ ਸਵਾਨ ਗਰਦਭ ਮੰਜਾਰਾ ਪਸੁਮਲੇਸ਼ ਨੀ ਚੰਡਾਲਾ ਗੁਰਸੇ ਮੋਹ ਫੇਰੇ ਤਿੰਨ ਜੋਨ ਪਵਾਈਐ ਬੰਧਨ ਬਾਧਿਆ ਆਈਐ ਜਾਈਐ ਗੁਰਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਹਿ ਪੂਛ ਨਾ ਹੋਏ ਮਾਨੇ ਹੁਕਮ ਸੀ ਜੈ ਦਰਸੋਏ ਸਤਿਗੁਰ ਮਿਲੇ ਤਾਂ ਤਿਸ ਕੋ ਜਾਣੈ ਕਹੈ ਰਜਾਈ ਹੁਕਮ ਪਛਾਣੈ ਹੁਕਮ ਪਛਾਣ ਸੱਚੈ ਦਰਵਾਸ ਕਾਲ ਬਿਕਾਲ ਸਬਦ ਭੈ ਨਾਸ ਰਹੇ ਅਤੀਤ ਜਾਣੈ ਸਭ ਤਿਸਕਾ ਤਨ ਮਨ ਅਰਪੈ ਤਨ ਮਨ ਅਰਪੈ ਹੈ ਇਹੋ ਜਿਸ ਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸੱਚ ਸੱਚ ਸਮਾਏ ਮਿਲਾਵਲ ਮਹਿਲਾ ਤੀਜਾ ਅਸ਼ਪਦੀ ਕਰ ਦਸਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਜਗ ਕਊਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨਾਵੈ ਪਾਜ ਲਹਿਗ ਨਿਦਾਨ ਸਤਿਗੁਰ ਸੇਵ ਨਾਮ ਵਸੈ ਮਨ ਚੀਤ ਗੁਰ ਭੇਟੇ ਹਰ ਨਾਮ ਚਿਤਾਵੈ ਬਿਨ ਨਾਵੈ ਹੋਰ ਝੂਠ ਪ੍ਰੀਤ ਰਹਾ ਗੁਰ ਕਹਿਆ ਸਾਕਾਰ ਕਮਾਵੋ ਸ਼ਬਦ ਚੀਨ ਸਹਿਜ ਕਰ ਆਵੋ ਸਾਚਾ ਨਾਇ ਵਡਾਈ ਪਾਵੋ ਆਪਣਾ ਬੂਝੈ ਲੋਕ ਬੁਝਾਵੈ ਮਨ ਕਾ ਅੰਧਾ ਅੰਧ ਕਮਾਵੈ ਦਰ ਘਰ ਮਹਿਲ ਠੌਰ ਕੈਸੇ ਪਾਵੈ ਹਰ ਜੀਓ ਸੇਵਿਆ ਅੰਤਰ ਜਾਮੀ ਘਟ ਕੈ ਅੰਤਰ ਤਿਸ ਕੀ ਜੋਤ ਸਮਾਨੀ ਤਿਸ ਨਾਲ ਕਿਆ ਚੱਲੈ ਪੈ ਨਾਮੀ ਸਾਚਾ ਨਾਮ ਸਾਚਾ ਸ਼ਬਦ ਜਾਨੈ ਆਪੈ ਆਪ ਮਿਲੈ ਚੂਕੈ ਅਭਿਮਾਨੈ ਗੁਰਮੁਖ ਨਾਮ ਸਦਾ ਸਦਾ ਵਖਾਨੈ ਸਾਤ ਗੁਰ ਸੇਵਿਆ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾ ਮਤ ਖਾਈ ਕੰਚਨ ਕਾਇਆ ਜੋਤੀ ਜੋਤ ਸਮਾਈ ਸਤਿਗੁਰ ਮਿਲਿਆ ਵੱਡੀ ਵਡਿਆਈ ਦੁੱਖ ਕਾਟੈ ਹਿਰਦੈ ਨਾਮ ਵਸਾਈ ਨਾਮ ਰਤੇ ਸਦਾ ਸੁਖ ਪਾਈ ਗੁਰਮਤ ਮਾਨਿਆ ਕਰਨੀ ਸਾਰ ਗੁਰਮਤ ਮਾਨਿਆ ਮੋਖ ਦੁਆਰ ਨਾਨਕ ਗੁਰਮਤ ਮਾਨਿਆ ਪਰਵਾਰ ਹੈ ਸਾਧਾਰ ਮਿਲਾਵਲ ਮਹਿਲਾ ਚੌਥਾ ਵਧੀਆ ਘਰ ਯਾਰਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਆਪੈ ਆਪ ਖਾਏ ਹੋ ਮਿਟੈ ਅਣਦਿਨ ਹਰ ਰਸ ਗੀਤ ਗਵਈਆ ਗੁਰਮੁਖ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤ ਮਿਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਅਖਿਨ ਪਲ ਰਹਿ ਨ ਸਕੋ ਬਿਨ ਨਾਵੈ ਗੁਰਮੁਖ ਹਰ ਹਰ ਪਾਠ ਪੜ੍ਹਈਆ ਰਹਾ ਏਕ ਗਿਰਹੋ ਦਸ ਦੁਆਰ ਹੈ ਜਾ ਕੈ ਹੈ ਨਸ ਤਸਕਰ ਪੰਚ ਚੋਰ ਲਗਈਆ ਧਰਮ ਅਰਥ ਸਭ ਹਿਰ ਲੈ ਜਾਵੈ ਮਨਮੁਖ ਅੰਦਲੇ ਖਬਰ ਨਾ ਅੰਦੁਲੇ ਖਬਰ ਨ ਪਈਆ ਕੰਚਨ ਕੋਟ ਬਹੁ ਮਾਣਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹੇਰੂ ਆਏ ਲੁਕਾ ਨੇ ਗੁਰ ਕੈ ਸ਼ਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੋਹੇ ਥਾ ਖੇਵਟ ਸ਼ਬਦ ਗੁਰੂ ਪਾਰ ਲੰਘਈਆ ਜਮ ਜਾ ਗਾਤੀ ਨੇੜ ਨ ਆਵੈ ਨਾ ਕੋ ਤਸਕਰ ਤਸਕਰ ਚੋਰ ਲਗਈਆ ਹਰ ਗੁਣ ਗਾਵੈ ਸਦਾ ਦਿਨ ਰਾਤੀ ਮੈਂ ਹਰ ਜਸ ਕਹਿਤੇ ਅੰਤ ਨ ਲਹੀਆ ਗੁਰਮੁਖ ਮਨੁਆ ਇਕਦ ਘਰਿਆ ਵੈ ਮਿਲੋ ਗੋਪਾਲ ਨਿਸ਼ਾਨ ਬਜਈਆ ਨੈਨੀ ਦੇਖ ਦਰਸ ਮੰਤ੍ਰਿ ਤੈ ਸ਼ਰਵਣ ਬਾਣੀ ਗੁਰ ਸਬਦ ਸੁਣਈਆ ਸੁਣ ਸੁਣਿਆ ਤਮ ਦੇਵ ਹੈ ਪੀਨੇ ਰਸ ਰਸ ਰਾਮ ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹ ਵਿਆਪੇ ਤੁਰਿਆ ਗੁਣ ਹੈ ਗੁਰਮੁਖ ਲਹੀਆ ਏਕ ਦ੍ਰਿਸ਼ਟ ਸਭ ਸੰਕਰ ਜਾਣੈ ਨਦਰੀਆ ਵੈ ਸਭ ਬ੍ਰਹਮ ਪਸਰਈਆ ਰਾਮ ਨਾਮ ਹੈ ਜੋਤ ਸਵਾਈ ਗੁਰਮੁਖ ਆਪੇ ਲੱਖ ਲਕਈਆ ਨਾਨਕ ਦੀਨ ਦਿਆਲ ਭਏ ਹੈ ਭਗਤ ਭਾਏ ਹਰ ਨਾਮ ਸਮਈਆ ਬਿਲਾਵਲ ਮਹਿਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹੀਆ ਜਪ ਜੁਗੰਨਾ ਜਗਦੀਸ਼ ਗੁਸਈਆ ਸਰਨ ਪਰੇ ਸਈ ਜਨ ਉਭਰੇ ਜਿਉਂ ਪ੍ਰਹਿਲਾਦ ਉਧਾਰ ਸਮਈਆ ਰਹਾਉ ਭਾਰ ਠਾਰੈ ਮੈਂ ਚੰਦਨ ਉੱਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਗਤ ਕੂੜੇ ਊਬ ਸੁਖ ਹੋਵੇ ਮਨ ਅਭਿਮਾਨ ਵਿਛੁੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣੈ ਸਾਬੇ ਧਾਰ ਹਰ ਆਬ ਨਈਆ ਜੇ ਸਤਿਗੁਰ ਭੇਟੇ ਸੁਕੰਚਨ ਹੋਵੈ ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਈਆ ਰਤਨ ਪਦਾਰਥ ਗੁਰਮਤ ਪਾਵੈ ਸਾਗਰ ਭਗਤ ਭੰਡਾਰ ਖੁਲਈਆ ਗੁਰਚਰਨੀ ਇਕ ਸਰਦਾ ਉਪਜੀ ਮੈਂ ਹਰ ਗੁਣ ਕਹਿਤੇ ਤ੍ਰਿਪਤ ਨਾ ਭਈਆ ਪਰਮ ਵੈਰਾਗ ਨਿਤ ਨਿਤ ਹਰ ਧਿਆਏ ਮੈਂ ਹਰ ਗੁਣ ਕਹਿਤੇ ਭਾਵ ਨੀ ਕਹੀਆ ਬਾਰ ਬਾਰ ਖਿਨ ਖਿਨ ਪਲ ਕਹੀਏ ਹਰ ਹਾਰ ਨਾ ਪਾਵੈ ਪਰੈ ਪਰਈਆ ਸਾਸ ਵੇਦ ਪੁਰਾਣ ਪੁਕਾਰੈ ਧਰਮ ਕਰੋ ਖਟ ਕਰਮ ਦ੍ਰਿੜਈਆ ਮਨ ਮੁਖ ਪਾਖੰਡ ਭਰਮ ਵਿਗੂਤੇ ਲੋਭ ਲਹਿਰ ਨਾਵ ਭਾਰ ਬੁੜਈਆ ਨਾਮ ਜਪੋ ਨਾਮੈ ਗਤ ਪਾਵੋ ਸਿਮਰਤ ਸਾਸਰ ਨਾਮ ਦ੍ਰਿੜਈਆ ਹੋ ਮੈਂ ਜਾਏ ਤਾਂ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ ਇਹ ਜਗਵਰਨ ਰੂਪ ਸਭ ਤੇਰਾ ਜਿਤ ਲਾਵੈ ਸੋ ਕਰਮ ਕਮਈਆ ਨਾਨਕ ਜੰਤ ਵਜਾਏ ਵਾਜ ਹੈ ਜਿਤ ਭਾਵੈ ਤਿਤ ਰਾਹ ਚਲਈਆ ਬਿਲਾਵਲ ਮਹਿਲਾ ਚੌਥਾ ਗੁਰਮੁਖ ਅਗਮ ਅਗੋਚਰ ਧਿਆਇਆ ਹੋ ਬਲ ਬਲ ਸਤਿਗੁਰ ਸਤ ਪੁਰਖਈਆ ਰਾਮ ਨਾਮ ਮੇਰਾ ਪ੍ਰਾਣ ਵਸਾਏ ਪਾਵੈ ਸਤਿਗੁਰ ਪਰਸ ਹਰ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਟਿਕਈਆ ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰ ਦਰ ਲਈਆ ਰਹਾਓ ਇਹ ਸਰੀਰ ਕਰਮ ਕੀ ਧਰਤੀ ਗੁਰਮੁਖ ਮਥ ਮਥ ਤਤ ਕਢਈਆ ਲਾਲ ਜਵੇਰ ਨਾਮ ਪ੍ਰਗਾਸਿਆ ਭਾਂਡਾ ਭਾਉ ਪਵੈ ਤਿਤ ਅਈਆ ਦਾਸ ਦਾਸ ਦਾਸ ਹੋਇ ਰਹੀਐ ਜੋ ਜਨ ਰਾਮ ਭਗਤ ਨਿਜ ਭਈਆ मन बुद्ध अर्प धरो गुरिया गय गुर प्रसादी माया कत कथैया मन खुमाया मोह व्यापै मन तृष्णा जल तिखैया गुरमत नाम अमृत जल पाया अगन बुझी गुर शब्द बुझैया एह मन नाचै सतगुर आगै अनहद शब्द धुन तूर बजैया हर हर उस्तद करै दिन राती रख रख किरण हर ताल पुरैया हर कै रंग रता मन गावै रस रसाल रस शब्द रवैया निज कर धार छुवै अत निर्मल जिन पिया तिन ही सुख लैया मन हट कर्म कराया बमानी जपा ज्यो बालक बाल बालू घर उसरैया आवै लहर समुंद सागर की खिन मैं पिन पिन टह पैया हर सर सागर हर है आपे हर जग है सब खेल खलैया ज्यो जल तरंग जल जल समावै नानक आपे आप रमैया बिलावल महला पंजवा बिलावल महला चौथा सात गुर परचै मन मुंद्रा पाए गुर का शब्द तन भसम दरड़ी दरड़ैया अमर पिंड भय साधु संग जन्म मरण दो मिट गैया मेरे मन साध संगत मिल रही आ कृपा करो माध सुदन माधो मैं खिन खिन साधु चरण पखैया रहो तजा ग्रस भया बनवासी एक खिन मनवा टिकै न टिकैया ताव ताए तदे कर आवै हर हर साधु शरण पवैया तिया पोध छोड़ सन्यासी आसा आसमन बहुत करैया आसा आस करे नहीं बूझै गुर कै सद निराश सुख लैया उपजी तर्क दिगंबर हुआ मन दह दिस चल चल गमन करैया पर भवन करै बूझै नहीं तृष्णा मिल साध संग दया कर लहिया आसन सिद्ध सिखै बो तेरे मन मागै रिद सिद्ध चेटक चेटकैया तृप्त संतोख मन शांत न आवै मिल साधु तृप्त हर नाम सिद्ध पैया अंडय जे रिसे तुत पज सब वर्ण रूप जी जंतो पैया साधु शरण पर सो बर खत्री ब्राह्मण सूद वै चंडाल चंडैया नामा जय देव कंबीर त्रिलोचन औजात रविदास चमियार चमैया जो जो मिले साधु जन संगत धन धन्ना जट सैन मिलया हरदैया संत जना की हर पैज रखाई भगत वचल अंगीकार करैया नानक शरण परे जग जीवन हर हर कृपा धार रखैया बिलावल महला चौथा अंतर प्यास उठी प्रभ केरी सुन गुर वचन मन तीर लगैया मन की बिरथा मन ही जाने अवर की जाने को पीर परैया राम गुर मोहन मोह मन लैया हो आकल बिकल पही गुर देखे हो लोट पोट होए पैया राव हो निरखत फिरो सब देश दिसंतर मैं प्रभ देखन को बहुत मन चैया मन तन काट देओ गुरिया गए जिन हर प्रभ मार्ग पंथ दिखैया कोई आन संदेशा दे प्रभ केरा हृदय अंतर तन मन मीठ लगैया मस काट देओ चरना तल जो हर प्रभ मेले मेल मलैया चल चल सखी हम प्रभु प्रभु तय गुण कामन कर हर प्रभ लहिया भक्त वचलुआ को नाम कहियत है शरण प्रभु तिस पाछै पैया खिमा सिगार करे प्रभ खुशिया मन दीपक गुर ज्ञान बलैया रास रास भोग करे प्रभ मेरा हम ते सागै जियो कट कट पैया हर हर हार कंठ है बनया मन मोती चूर वट गहन गह नैया हर हर सरदा सेज विशाई प्रभ छोड़ न सकै बहुत मन पैया कहे प्रभ अवर अवर किछ की जय बद सब बाद सिगार फोकट फोकटैया कियो सिगार मिलन कहताई प्रभ लियो सुहागन थूक मुख पैया हम चेरी तू गम गुसाई क्या हम करह तेरा वस पैया दया दीन करो रख ले वो नानक हर गुर शरण समैया बिलावल महला चौथा मैं मन तन प्रेख प्रेम अगम ठाकुर का खिन खिन सरदा मन बहुत उठैया गुर देखे सरदा मन पूरी ज्यो चातरक प्रियो प्रियो बूंद मुख पैया मिल मिल सखी हर कथा सुनैया सतगुर दया करे प्रभ मेले मैं ते सागै सिर कट कट पैया रहो रोम रोम मन तन में मन तन एक बेदन मैं प्रभ देखे बिन नींद न पैया वैदिक नाटक देख भुलाने मैं हृदय मन तन प्रेम पीर लगैया हो खिन पर रह न सको बिन प्रीतम ज्यो बिन अमलय अमली मर गैया जिनको प्यास होए प्रभ तेरी तिन अवर न पावै बिन हर को दुइया कोई आन आन मेरा प्रभु मिलावै हो तिस मिटो बल बल घुम गैया अनेक जन्म के बिछड़े जन्मे ले जा सत सत सत गुर शरण पवैया सेज एक को प्रभा करो महल न पावै मन मुख पर मैया गुर गुर करत शरण जे आवै प्रभाए मिलै खिन ढील न पैया कर कर क्रियाचार बधाए मन पाखंड कर्म कर कपट लो भैया बेसवा कह कर बेटा जन्मया पिता ताहे क्या नाम सदैया पूर्व जन्म भगत कर आए गुर हर हर हर हर भगत जमैया भगत भगत करते हर पाया जा हर हर हर हर नाम समैया प्रभ आण आण मैं दीपी साई आपे कोल कोल अंग लैया जिनको ठाकुर कृपा तारी बाह पकर नानक कड लैया राग बिलावल महला पंजवाए अष्टपदी घर बारवा एक ओंकार सतगुर प्रसाद उपमा जात न कही मेरे प्रभ की उपमा जात न कही ताज आन शरण गही रहाओ राव चरण कमल अपार हो जाओ साध बलिहार मन प्रीत लागी ताहे ता ज्ञान कतह न जाहे हर नाम रसना कहन मल पाप काल मल दहन न चढ़ नाव संत उधार पै तरे सागर पार मन डोर प्रेम प्रीत ये संत निर्मल रीत ताज गए पाप विकार हर मिले प्राभ निरंकार प्राभ पेखिय विस्माद चख आनंद पूर्ण साद न डोलिय के थूत प्रभ से हर हर चीत तिन नाहे नरक निवास नित सिमर प्राभ गुणतास ते जमना पेख नैन सुन मोहे अनहत बैन हर शरण सूर गोपाल प्रभ भगत वस दयाल हर निगम लाय न पेव नित करह मुन जन सेव दुख दीन दर्द निवार जाकी महा बिखड़ी कार ताकी मेत न जान कोए जल थल मैयल सोए कर बंदना लख बार थक परयो प्रभ दरबार प्रभ करो साधु तूर नानक मनसा पूर बिलावल महला पंजवा प्रभ जन्म मर निवार हर परयो द्वार गह चरण साधु संग मन मिष्ट हर हर रंग कर दया लेहो लड़ लाए नानका नाम ते आए दीना ना दयाल मेरे स्वामी दीना ना दयाल जाचो संतरवार रहा संसार दिखिया कूप तम ज्ञान मोहत कूप गए पूजा प्रभ जी ले हो हर नाम अपना दे हो प्रभ सोच बिना नहीं ठाओ नानका बल बल जाओ लोभ मोह बादी दे बिन भजन हो वे जमदूत महापयान चित गुप्त कर मैं जान दिन रहन साख सुनाए नानका हर शरणाए पय पंजना मुरार कर दया पत तो उदार मेरे दुख ने न जाहे हर बिना कत है समाहे हर ओट चित विनाथ नानका दे रख हाथ हर गुण निदे गोपाल सर्व घट प्रतपाल मन प्रीत दर्शन प्यास गोविंद पूर्ण आस एक निमख रहन न जाए वड भाग नानक पाए प्राभ तुज बिना नहीं होर मन प्रीत चंद चिकोर ज्यो मीन जल स्यो हेत अल कमल भिन्न न भेत ज्यो चकवी सूरज आस नानक चरण प्यास ज्यो तरुण परत प्राण ज्यो लोभिय धन दान ज्यो दूध जलै संजोग ज्यो महा खुद्यारथ भोग ज्यो मात पूत हेत हर सिमर नानक नेत जियो दीप पतन पतंग जो चोर हिरत निसंग मैं गला का मैं बंद ज्यो ग्रस्त बिखई तंद ज्यो जुआर बिसन न जाए हर नानक के मन लाए कुरंक नादय ने हो चात्रिक चात में हो जन जीवना सत्संग गोविंद भजना रंग रसना बखन नाम नानक दर्शन दान गुण गाए सुन लिख दे सो सर्व फल हर ले ਕੁੱਲ ਸਮੂਹ ਕਰਤੇ ਉਧਾਰ ਸੰਸਾਰ ਉਥਲ ਸਪਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸਰਨ ਦੁਆਰ ਬਿਲਾਵਲ ਮਹਲਾ ਪਹਿਲਾ ਤਿਥੀ ਘਰ ਦਸਵਾਂ ਜਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਜੋਨੀ ਜਾਤ ਨ ਜਾਲਾ ਗਮ ਗੋਚਰ ਰੂਪ ਨ ਰੇਖਿਆ ਖੋਜ ਖੋਜ ਘਾ ਘਾਟ ਘਟ ਦੇਖਿਆ ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਪ ਬਿਨ ਜਗਦੀ ਸਹਿ ਗੁਰ ਕੈ ਸ਼ਬਦ ਮੈਲ ਘਰ ਦੀ ਸੈਰ ਹਾਵ ਦੂਜੇ ਪਾਏ ਲਗੇ ਪਛਤਾਣੇ ਜਮ ਦਰਬਾਦੇ ਆਉਣ ਜਾਣੇ ਕਿਆ ਲੈ ਆਵੇ ਕਿਆ ਲੈ ਜਾਏ ਸਿਰ ਜਮਕਾਰ ਸੇ ਛੋਟਾ ਖਾਏ ਬਿਨ ਗੁਰ ਸ਼ਬਦ ਨਾ ਛੂਟਸ ਕੋਏ ਪਾਖੰਡ ਕੀ ਨ ਮੁਕਤ ਨਾ ਹੋਏ ਆਪੇ ਸੱਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਧਰਤੇ ਕਾਸ ਕੀਏ ਬੈਸਣ ਕੋ ਥਾਓ ਰਾਤ ਨੰਤ ਕੀਏ ਭਉ ਪਾਓ ਜਿਨ ਕੀਏ ਕਰ ਵੇਖਣ ਹਾਰਾ ਅਵਰਨ ਦੂਜਾ ਸਿਰਜਣਹਾਰਾ ਤ੍ਰਿਤੀਆ ਬ੍ਰਹਮਾ ਬਿਸਨ ਮਹੇਸਾ ਦੇਵੀ ਦੇਵੋ ਪਾਏ ਵੇਸਾ ਜੋਤੀ ਜਾਤੀ ਗਣਤ ਨਾ ਆਵੇ ਜਿਨ ਸਾਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਾ ਭਰਪੂਰ ਕਿਸ ਨੇੜੇ ਕਿਸ ਅੱਖਾਂ ਦੂਰ ਚੌਥ ਉਪਾਏ ਚਾਰੇ ਬੇਦਾ ਖਾਣੀ ਚਾਰੇ ਬਾਣੀ ਭੇਤਾ ਅਸ਼ਟ ਸਾ ਖੱਟਤੀ ਨੂੰ ਪਾਏ ਸੋ ਬੂਝੇ ਜਿਸਾ ਬੁਝਾਏ ਤੀਨ ਸਮਾਵੇ ਚੌਥੇ ਵਾਸਾ ਪ੍ਰਣੁਤ ਨਾਨਕ ਹਮਤਾ ਕੇ ਦਾਸਾ ਪੰਚਮੀ ਪੰਚ ਭੂਤ ਬੇਤਾ ਲਾਇਆ ਆਪ ਗੋਚਰ ਪੁਰਖ ਨਿਰਾਲਾ ਇੱਕ ਪ੍ਰਮ ਭੂਖੇ ਮੋਹ ਪਿਆਸੇ ਇੱਕ ਰਸ ਚਾਕ ਸ਼ਬਦ ਤ੍ਰਿਪਤਾ ਸੇ ਇੱਕ ਰੰਗ ਰਾਤੇ ਇੱਕ ਮਰਤੂਰ ਇੱਕ ਦਰ ਘਰ ਸਾਚੈ ਦੇਖ ਹਦੂਰ ਝੂਠੇ ਕਹੋ ਨਾਹੀ ਪੁੱਤ ਪਤ ਨਾਓ ਕਬੋ ਨਾ ਸੁਚਾ ਕਾਲਾ ਕਾਓ ਪਿੰਜਰ ਪੰਖੀ ਬੰਦਿਆ ਕੋਏ ਛੇਰੀ ਪਰ ਮੈਂ ਮੁਕਤ ਨਾ ਹੋਏ ਤੋ ਝੂਠੇ ਜਾਪ ਖਸਮ ਛਡਾਏ ਗੁਰਮਤ ਮਿਲੈ ਸਪਗ ਬਿਰਡਾਏ ਖਸਟੀ ਖੱਟ ਦਰਸ਼ਨ ਪ੍ਰਭ ਸਾਜੇ ਅਨਹ ਸਭ ਮੇਰਾ ਲਾਵਾਜੇ ਜੇ ਪ੍ਰਭਾਵੈ ਤਾਂ ਮੈਲ ਬੁਲਾਵੈ ਸਬਦੇ ਭੇਦੇ ਤੋਂ ਪਤ ਪਾਵੈ ਕਰ ਕਰ ਵੇਸ ਖਪੈ ਜਲ ਜਾਵੈ ਸਾਚੈ ਸਾਚੇ ਸਾਚ ਸਮਾਵੈ ਸਪਤਮੀ ਸਤ ਸੰਤੋਖ ਸਰੀਰ ਸਤ ਸਮੁੰਦ ਭਰੇ ਜਾਚੋ ਸਾਤ ਸਮੁੰਦ ਭਰੇ ਨਿਰਮਲ ਨੀਰ ਮਜਨਸ਼ੀਲ ਸਚ ਹਿਰਦੈ ਵਿਚਾਰ ਗੁਰ ਕੈ ਸਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚੋ ਪਾਏ ਸਚ ਨਿਸ਼ਾਨੈ ਠਾਕ ਨ ਪਾਏ ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ ਸਚ ਨੇ ਕੇਵਲ ਕਰਮੈ ਅਰਾਧੈ ਪੌਣ ਪਾਣੀ ਅਗਨੀ ਬਸ ਬਿਸਰਾਓ ਤਈ ਨਿਰੰਜਨ ਸਾਚੋ ਨਾਉ ਤਿਸ ਮੈਂ ਮਨਵਾ ਰਹਿਆ ਲਿਵਲਾਏ ਪ੍ਰਣੁਤ ਨਾਨਕ ਕਾਲ ਨ ਖਾਏ ਨਾਉ ਨੌਮੀ ਨਵੇਂ ਨਾਥ ਨਵ ਖੰਡਾ ਘਟ ਘਟ ਨਾਥ ਮਹਾ ਬਲਵੰਡਾ ਆਈ ਪੂਤਾਏ ਜਗ ਸਾਰਾ ਪ੍ਰਭ ਆਦੇਸ਼ ਯਾਦ ਰਖਵਾਰਾ ਯਾਦ ਜਗਾਦੀ ਹੈ ਪੀਓ ਆਦ ਜੁਗਾਦੀ ਹੈ ਪੀ ਹੈ ਪੀ ਹੋਗ ਅਪਰੰਪਰ ਕਰਨੈ ਜੋਗ ਦਸਮੀ ਨਾਮ ਦਾ ਨਿਸ਼ਨਾਨ ਆਂਦਨ ਮਜਨ ਸੱਚਾ ਗੁਣ ਗਿਆਨ ਸੱਚ ਮੈਲ ਨਾ ਲਾਗੈ ਪਰਮ ਪਉ ਭਾਗੈ ਬਿਲਮ ਨਾ ਤੂਟਸ ਕਾਚੈ ਤਾਗੈ ਜੋ ਤਾਗਾ ਜਗ ਏਵੈ ਜਾਣੋ ਅਸਥਿਰ ਚੀਤ ਸੱਚ ਰੰਗ ਮਾਣੋ ਏਕਾਦਸੀ ਇਕ ਹਿਰਦੈ ਵਸਾਵੈ ਹਿੰਸਾ ਮਮਤਾ ਮੋਹ ਚੁਕਾ ਚੁਕਾਵੈ ਫਲ ਪਾਵੈ ਬ੍ਰਤ ਆਤਮ ਚੀਨੈ ਪਾਖੰਡ ਰਾਚ ਰਾਚ ਤਤ ਨਹੀਂ ਬਿਨੈ ਨਿਰਮਲ ਨਿਰਾਹਾਰ ਨੇ ਕੇਵਲ ਸੁਚੈ ਸਾਚੈ ਨਾ ਲਾਗੈ ਮਲ ਜੈ ਦੇਖੋ ਤੈ ਏਕੋ ਏਕਾ ਹੋਰ ਜੀ ਉਪਾਏ ਵੇਖੋ ਵੇਕਾ ਫਲੋਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਧ ਗਵਾਏ ਕੂੜੈ ਲਾਲਚ ਲਪਟੈ ਲਪਟਾਏ ਝੂਟੈ ਗੁਰਮੁਖ ਸਾਚ ਕੁਮਾਏ ਦੁਆਦਸ ਮੁੰਦਰਾ ਮਨ ਧੂਤਾ ਨਸ ਜਾਗੈ ਕਬੈ ਨ ਸੂਤਾ ਜਾਗਦ ਜਾਗਦ ਰਹਿ ਲਿਵਲਾਏ ਗੁਰ ਪਰਚੈ ਤਿਸ ਕਾਲ ਨ ਖਾਏ ਅਤੀਤ ਭਏ ਮਾਰੇ ਬੈਰਾਈ ਪ੍ਰਣੁਤ ਨਾਨਕ ਤੇ ਲਿਵਲਾਈ ਦੁਆਦਸੀ ਦਇਆ ਦਾਨ ਕਰ ਜਾਣੈ ਬਾਹਰ ਜਾਤੋ ਭੀਤਰ ਆਣੈ ਵਰਤੀ ਵਰਤ ਨਹਿ ਰਹਿ ਨਿਕਾਮ ਜਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮੈਂ ਏਕੋ ਜਾਣੈ ਸਭ ਸੁਸੰਜਮ ਸਾਚ ਪਛਾਣੈ ਤੇਰਸ ਤਰਵਰ ਸਮੁੰਦ ਕਿਨਾਰੈ ਅੰਮ੍ਰਿਤ ਮੂਲ ਸਿਖਰ ਲਿਵਤਾਰ ਡਰ ਡਰ ਮਰੈ ਨ ਬੁੱਢੈ ਕੋਏ ਨਿਡਰ ਬੂਡ ਮਰੈ ਪਤ ਕੋਏ ਡਰ ਮੈਂ ਘਰ ਘਰ ਮੈਂ ਡਰ ਜਾਣੈ ਤਖਤ ਨਿਵਾਸ ਸੱਚ ਮਨ ਭਾਣ ਚੌਦਸ ਚੌਥੈ ਥਾਵੈ ਲੈ ਪਾਵੈ ਰਾਜਸਥਾਨ ਸਾਤਕਾ ਸਤਕਾਲ ਸਮਾਵੈ ਸਸੀਏ ਕਹਿ ਕਰ ਸੂਰ ਸਮਾਵੈ ਜੋਗ ਜੁਗਤ ਕੀ ਕੀਮਤ ਪਾਵੈ ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਿਮੰਡ ਰਹਿਆ ਲਿਵਲਾਏ ਆ ਮਾ ਵਸਿਆ ਚੰਦ ਗੁਪਤ ਗਣਾਰ ਬੁਝੋ ਗਿਆਨੀ ਸ਼ਬਦ ਵਿਚਾਰ ਸਸੀ ਗਗਨ ਜੋਤ ਤੇ ਹਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੇ ਦਿਸੈ ਸੋ ਤਿਸ ਹੀ ਮਾਹੇ ਮਨ ਮਨ ਭੁਲੇ ਆਵੈ ਜਾਹੇ ਘਰ ਦਰ ਸਾਬ ਥਿਰ ਥਾਨ ਸੁਹਾਵੈ ਆਪ ਪਛਾਣੈ ਜਾਂ ਸਤ ਗੁਰ ਪਾਵੈ ਜਹ ਆਸਤ ਬਿਨਸ ਬਿਨਾਸਾ ਪੁੱਟੈ ਖਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹੇ ਉਦਾਸਾ ਪ੍ਰਾਣ ਮਤ ਨਾਨਕ ਹਮਤਾ ਕੇ ਦਾਸਾ ਬਿਲਾਵਲ ਮਹੱਲਾ ਤੀਜਾ ਵਾਰ ਸਤ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤਾ ਅਵਰਨ ਕੋਈ ਓਥ ਪੋਥ ਜਗ ਰਹਿਆ ਪਰੋਈ ਆਪੇ ਕਰਤਾ ਕਰੈ ਸੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਿਰਦਾ ਜਪਨੀ ਜਪੋ ਗੁਣ ਤਾਸਾ ਹਰ ਗਾਮੈ ਗੋਚਰ ਪਰਮਪਰ ਸੁਆਮੀ ਜਨ ਪਗ ਲਗ ਧਿਆਵੋ ਹੋਏ ਦਾਸਨ ਦਾਸਾ ਰਹਾਉ ਸੋਮਵਾਰ ਸਚ ਰਹਿਆ ਸਮਾਏ ਤਿਸਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਸਭ ਲਿਵਲਾਏ ਜਿਸ ਦੇਵੈ ਤਿਸ ਪੱਲੈ ਪਾਏ ਗਮ ਗੋਚਰ ਨਾ ਲਿਖਿਆ ਜਾਏ ਗੁਰ ਕੈ ਸ਼ਬਦ ਹਰ ਰਹਿਆ ਸਮਾਏ ਮੰਗਲ ਮਾਇਆ ਮੋਹ ਪਾਇਆ ਆਪੇ ਸਿਰ ਸਿਰ ਧੰਦਾ ਲਾਇਆ ਆ ਬੁਝਾਏ ਸੋਈ ਬੂਝੈ ਗੁਰ ਕੈ ਸ਼ਬਦ ਦਰ ਘਰ ਸੂਝੈ ਪ੍ਰੇਮ ਭਗਤ ਕਰੇ ਲਿਵਲਾਏ ਹੋ ਮੈਂ ਮਮਤਾ ਸ਼ਬਦ ਜਲਾਏ ਬੁੱਧਵਾਰ ਆਪੇ ਬੁੱਧ ਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹਉ ਮੈਂ ਮਲਕ ਹੋਏ ਹਰ ਦਰ ਸੱਚੈ ਸਦ ਸੁਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹਾ ਨਾਮ ਪਾਏ ਕਰ ਦੁਆਰ ਆਪੇ ਦੇਵੈ ਦੇਵਨਹਾਰ ਜੋ ਦੇਵੈ ਤਿਸ ਕੋ ਬਲ ਜਾਈਐ ਗੁਰਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰੱਖੋ ਉਰਧਾਰ ਦੇਵਨਹਾਰੇ ਕੋ ਜੈਕਾਰ ਵੀਰ ਵਾਰ ਵੀਰ ਭਰਮ ਭੁਲਾਏ ਪ੍ਰੇਮ ਭੂਤ ਸਭ ਜੈ ਲਾਏ ਆਪ ਉਪਾਏ ਕਰ ਵੇਖੈ ਵੇਖਾ ਸਭਨਾ ਕਰਤੇ ਤੇਰੀ ਟੇਕਾ ਜੀ ਜਨ ਤੇਰੀ ਸਰਣਾਈ ਸੋ ਮਿਲੈ ਜਿਸ ਲਹਿ ਮਿਲਾਈ ਸ਼ੁਕਰਵਾਰ ਪ੍ਰਭ ਰਹਿਆ ਸਮਾਈ ਆਪ ਉਪਾਏ ਸਭ ਕੀਮਤ ਪਾਈ ਗੁਰਮੁਖ ਹੋਵੈ ਸ਼ੁਕਰ ਹੈ ਵਿਚਾਰ ਸਚ ਸੰਜਮ ਕਰਨੀ ਹੈ ਕਾਰ ਵਰਤਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੈ ਸਭ ਭਾਉ ਹੈ ਦੂਜਾ ਛਨਿਛਰ ਵਾਰ ਸੌਣ ਸਾਸਤ ਵਿਚਾਰ ਹੋ ਮੈਂ ਮੇਰਾ ਭਰਮੈ ਸੰਸਾਰ ਮਨ ਮੁਖ ਅੰਦਾ ਦੂਜੈ ਪਾਏ ਜਮ ਦਰਬਾਦਾ ਚੋਟਾ ਖਾਏ ਗੁਰਪ੍ਰਸਾਦੀ ਸਦਾ ਸੁਖ ਪਾਏ ਸਚ ਕਰਨੀ ਸਚ ਲਿਵਲਾਏ ਸਤਿਗੁਰ ਸੇਵੈ ਸੇਵਡ ਭਾਗੀ ਹਉ ਮੈਂ ਮਾਰ ਸਚ ਲਿਵ ਲਾਗੀ ਤੇਰਾ ਰੰਗ ਰਾਤੇ ਸਹਿ ਸੁਭਾਏ ਤੂੰ ਸੁਖਦਾਤਾ ਲਹਿ ਮਿਲਾਏ ਏਕ ਅਸਤੇ ਦੂਜਾ ਨਾਹੀ ਕੋਏ ਗੁਰਮੁਖ ਬੂਝੈ ਸੋਜੀ ਹੋਏ ਪੰਦਰਾਂ ਥਿੱਤੀ ਤੈ ਸਤ ਵਾਰ ਮਹਾਰੁਤੀ ਆਵੈ ਵਾਰ ਵਾਰ ਦਿਨ ਸਰੈਣ ਤਿਵੈ ਸੰਸਾਰ ਆਵਾ ਗਾਉਣ ਕੀ ਆ ਕਰਤਾਰ ਨਿਹਚਿਰ ਸਾਚ ਰਹਿਆ ਕਲ ਧਾਰ ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ ਬਿਲਾਵਲ ਮਹਿਲਾ ਤੀਜਾ ਆਦਿ ਪੁਰਖਾ ਭੇਦ ਸ੍ਰਿਸ਼ਟ ਸਾਜੇ ਜੀ ਜੰਤ ਮਾਇਆ ਮੋਹ ਭਾਜੇ ਦੂਜੇ ਭਾਏ ਪ੍ਰਪੰਚ ਲਾਗੇ ਆਵੈ ਜਾਵੈ ਮਰਾਇਆ ਭਾਗੇ ਸਤਿਗੁਰ ਭੇਟਿਆ ਸੋਜੀ ਪਾਏ ਪ੍ਰਪੰਚ ਚੂਕੈ ਸਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾ ਕੈ ਮਨ ਵਸਿਆ ਪ੍ਰਵੇਖ ਰਹਾਉ ਸ੍ਰਿਸ਼ਟ ਉਪਾਏ ਆਪੇ ਸਭ ਵੇਖੈ ਕੋਈ ਨਾ ਮੇਟੈ ਤੇਰਾ ਲੇਖੈ ਸਿੱਧ ਸਾਧਕ ਜੀ ਕੋ ਕਹਿ ਕਹਾਏ ਪਰਮੇ ਭੂਲਾ ਆਵੈ ਜਾਏ ਸਤਿਗੁਰ ਸੇਵੈ ਸੋ ਜਨ ਬੂਝੈ ਹੋ ਮੈਂ ਮਾਰੈ ਤਾ ਦਰ ਸੂਝੈ ਇੱਕ ਤੇ ਸਭ ਦੂਜਾ ਹੂਆ ਏਕੋ ਵਰਤੈ ਵਰਣ ਬੀਆ ਦੂਜੇ ਤੇਜ ਏਕੋ ਜਾਣੈ ਗੁਰ ਕੈ ਸ਼ਬਦ ਹਰ ਦਰ ਨਿਸ਼ਾਨ ਸਤਿਗੁਰ ਭੇਟੇ ਤਾਂ ਏਕੋ ਪਾਏ ਵਿੱਚੋਂ ਦੂਜਾ ਠਾਕ ਰਹਾਏ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਸਾਹਿਬ ਕੇ ਸੇਵਕ ਰਹਿ ਸਰਨਾਈ ਆਪੇ ਬਖਸੇ ਦੇ ਵਡਿਆਈ ਤਿਸ ਦੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸਾਂਤ ਵਸੈ ਸਰੀਰ ਸਬਦ ਚੀਨ ਫਿਰ ਲਗਾ ਨਾ ਪੀਰ ਆਵੈ ਨਾ ਜਾਏ ਨਾ ਦੁੱਖ ਪਾਏ ਨਾ ਮੇਰਾ ਤੇ ਸਹਿ ਸੁਭਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇੱਕ ਸੇਵਕ ਇੱਕ ਭਰਮ ਭੁਲਾਏ ਆਪੇ ਕਰੇ ਹਰ ਆਪ ਕਰਾਏ ਕੋ ਵਰਤਾਏ ਵਰਨ ਕੋਏ ਮਨ ਰੋਸ ਕੀ ਜੈ ਜੈ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰ ਸਾਚੇ ਸਾਚੇ ਵਿਚਾਰੀ ਥਿੱਤੀ ਵਾਰ ਸਭ ਸਭ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵੈ ਜਾਏ ਗੁਰ ਸ਼ਬਦ ਨੇ ਚਲ ਸਦਾ ਸੱਚ ਸਮਾਏ ਥਿੱਤੀ ਵਾਰ ਤਾਂ ਜਾਂ ਸੱਚ ਰਸਤੇ ਬਿਨਾਂ ਵੈਸੇ ਭਰਮੈ ਕਾਚੇ ਮਨ ਮੁਖ ਮਰੈ ਮਰ ਬਿਗਤੀ ਜਾਹੇ ਮਨ ਮੁਖ ਮਰੈ ਮਰ ਬਿਗਤੀ ਜਾਹੇ ਇੱਕ ਨ ਚੇਤੈ ਦੂਜੈ ਲੋਭਾਏ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦ ਕਿਉਂ ਪਾਏ ਪਾਰ ਆਪ ਉਪਾਏ ਉਪਾਵਣ ਹਾਰ ਆਪੇ ਕੀਰਤਨ ਗੁਰ ਵਿਚਾਰ ਬਹੁਤ ਹੈ ਭੀਕ ਰਹਿ ਭੀਕ ਧਾਰੀ ਪਾਪਾ ਪਰਮੈ ਕੱਚ ਕਾਚੀ ਸਾਰੀ ਐਥੈ ਸੁਖ ਨਾ ਆਗੈ ਹੋਏ ਮਨ ਮੁਖ ਮੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਭਰਮ ਚੁਕਾਏ ਘਰ ਕੀ ਅੰਦਰ ਸੱਚ ਮਹਿਲ ਪਾ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋਏ ਇਹੀ ਥਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਜੋ ਆਪ ਗੁਬਾਰ ਥਿੱਤੀ ਵਾਰ ਸੇਵਾ ਮੁਗਦ ਗੁਵਾ ਗਵਾਰ ਨਾਨਕ ਗੁਰਮੁਖ ਬੂਝੈ ਸੋ ਜੀ ਪਾਏ ਇੱਕ ਨਾਮ ਸਦਾ ਰਹਿਆ ਸਮਾਏ ਬਿਲਾਵਲ ਮਹਲਾ ਪਹਿਲਾ ਛੰਤ ਦੱਖਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁੰਦ ਨਿਵੇਲੜੀਆ ਗੋਇਲ ਆਈ ਰਾਮ ਮਟਕੀ ਡਾਰ ਧਰੀ ਹਰ ਲਿਵਲਾਈ ਰਾਮ ਲਿਵਲਾਏ ਹਰ ਸਿਓ ਰਹੀ ਗੋਇਲ ਸਹਿਜ ਸ਼ਬਦ ਸੀ ਗਾਰੀਆ ਕਰ ਜੋੜ ਗੁਰ ਪੈ ਕਰੇ ਬਿਨੰਤੀ ਮਿਲੋ ਸਾਚ ਪਿਆਰੀਆ ਧਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦ ਨਵੇਲ ਸੁੰਦਰ ਦੇਖ ਫਿਰ ਸਾਧਾਰਿਆ ਸੱਚ ਨਵੇਲੜੀਏ ਜੋਗਣ ਬਾਲੀ ਰਾਮ ਆਓ ਨਾ ਜਾਓ ਕਹੀ ਆਪਣੇ ਸਹਿਨਾਲੀ ਰਾਮ ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੈ ਅਗਾਧ ਬੋਧ ਅਕਥ ਕਥੀਐ ਸਹਿਜ ਪ੍ਰਭ ਗੁਣ ਗਾਵੈ ਰਾਮ ਨਾਮ ਰਸਾਲ ਰਸੀਆ ਰਵੈ ਸਾਚ ਪਿਆਰੀਆ ਗੁਰਸਬਦੀ ਆਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰ ਮੋਹੜੀ ਫਿਰ ਸੰਸੂਤੀ ਰਾਮ ਗੁਰ ਕੈ ਭਾਏ ਚਲੋ ਸਾਚ ਸੰਗੂਤੀ ਰਾਮ ਧਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਭਾਏ ਇੱਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲੀਆ ਦਿਨ ਰਹਿਣ ਘੜੀ ਨਾ ਚਸਾ ਵਿਸਰਾਏ ਸਾਸ ਸਾਸ ਨਿਰੰਜਨੋ ਸ਼ਬਦ ਜੋ ਜਗਾਏ ਦੀਪਕ ਨਾਨਕਾ ਭਉ ਪੰਜਨੋ ਜੋਤ ਸਵਾੜੀਏ ਤ੍ਰਿਭਵਨ ਸਾਰੇ ਰਾਮ ਘਟ ਘਟ ਰਵ ਰਿਆ ਲੱਖ ਪਾਰੇ ਰਾਮ ਲੱਖ ਪਾਰਿਆ ਪਾਰ ਸਚਾਇਆ ਮਾਰ ਮਿਲਾਈਐ ਹਉਮੈ ਮਮਤਾ ਲੋਭ ਜਾਲੋ ਸ਼ਬਦ ਮੈ ਚੁਕਾਈਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਕ ਤ੍ਰਿਪਤੀ ਨਾਨਕਾ ਉਰ ਧਾਰਿਆ ਬਿਲਾਵਲ ਮਹਲਾ ਪਹਿਲਾ ਮੈਂ ਮਨ ਚਾਉ ਘਣਾ ਸੱਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੇ ਪ੍ਰਭ ਬਨਾਸੀ ਰਾਮ ਅਵੇ ਗਤੋ ਹਰ ਨਾਥ ਨਾਥ ਹੈ ਕਿਸੈ ਭਾਵੈ ਸੋਥੀਐ ਕਿਰਪਾਲ ਸਦਾ ਦਇਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੀਕ ਭਵਨੀ ਹੱਠ ਨ ਜਾਨਾ ਨਾਨਕਾ ਸੱਚ ਗਏ ਰਹੇ ਪਿੰਡੀ ਰਹਿਣ ਭਲੀ ਦਿਨ ਸੁਹਾਏ ਰਾਮ ਨਿਜ ਘਰ ਸੂਤੜੀਏ ਫਿਰ ਜਗਾਏ ਰਾਮ ਨਵਹਾਣ ਨਵ ਧਨ ਸ਼ਬਦ ਜਾਗੀ ਆਪਣੇ ਫਿਰ ਭਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸਾਣੀਆਂ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਭਾਣਿਆ ਜਾਗ ਸਲੋ ਨੜੀਏ ਬੋਲੈ ਗੁਰਬਾਣੀ ਰਾਮ ਜਿਨ ਸੁਣ ਮਨ ਅੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਜੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਵਨ ਸੋਜੀ ਸੂਜੈ ਰਹੇ ਅਤੀਤ ਪਰੰਪਰਾ ਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬਠਾਈ ਨਾਨਕਾ ਉਰਧਾਰਿਆ ਮਹਿਲ ਬੁਲਾਇੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰਹਿਸੀ ਸੀ ਜਸ ਦੇਹੀ ਰਾਮ ਮਨ ਮਾਰੀ ਜੈ ਸਬਦ ਸੀ ਜੈ ਤ੍ਰੈ ਲੋਕ ਨਾਥ ਪਛਾਣੈ ਮਨ ਡੀਗ ਡੋਲ ਨਾ ਜਾਏ ਕਥਹੀ ਆਪਣਾ ਫਿਰ ਜਾਣੈ ਮੈਂ ਆਧਾਰ ਤੇਰਾ ਤੂੰ ਖਸ ਮੇਰਾ ਮੈਂ ਤਾਣ ਤਕੀਆ ਤੇਰਾ ਸਾਚ ਸੁਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਿਵੇਰੋ ਸ਼ੰਤ ਬਿਲਾਵਲ ਮਹਿਲਾ ਚੌਥਾ ਮੰਗਲ ਇੱਕ ਓਂਕਾਰ ਘਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸਿਜਿਆ ਮਨ ਮੁਖ ਸਮਾਣਾ ਰਾਮ ਗੁਰ ਤੁਠੈ ਹਰ ਪ੍ਰਭ ਪਾਇਆ ਰੰਗ ਰਲੀਆ ਮਾਣਾ ਰਾਮ ਵਡਭਾਗੀਆ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਪਾਣਾ ਰਾਮ ਨਿਮਾਣਿਆ ਹਰ ਮਾਣ ਹੈ ਪ੍ਰਭ ਨਿਮਾਣ ਹੈ ਹਰ ਪ੍ਰਭ ਹਰ ਆਪੈ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਪੈ ਰਾਮ ਮੇਰਾ ਹਰ ਪ੍ਰਭ ਪਾਵੈ ਸੁਕਰ ਹਰ ਰੰਗ ਹਰ ਆਪੈ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਹਰ ਹਰ ਰਸ ਹਰ ਤ੍ਰਾਪੈ ਰਾਮ ਮਾਣਸ ਜਨਮ ਹਰ
1: ਗੁਰਮੁਖ ਮਿਲ ਸੋਹਣੀ ਗੁਰਮੁਖ ਮਿਲ ਸੁਹਾਗਣੀ ਰੰਗ ਹੋਈ ਘਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮਦੇਰਾ ਰਾਮ ਹਰ ਹਰ ਹਰ ਹਰ ਰਾਸ ਪ੍ਰਭ ਜਨ ਤੇਰਾ ਰਾਮ ਗੁਰ ਹਰ ਪ੍ਰਭ ਗਮ ਦੜਾਇਆ ਮੰਤਰ ਰੰਗ ਪੀਨਾ ਰਾਮ ਭਗਤ ਬਛਲ ਹਰ ਰਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵ ਦਿਓ ਜਿਉ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾ ਰਾਮ ਬਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਰੋਡ ਲਹੋ ਮਨ ਵਸੇ ਵਡ ਭਾਗ ਗੁਰਪੂਰੇ ਵੇਖਾ ਲਿਆ ਨਾਨਕ ਹਿਰਲੇ ਬਲਾਗ ਛੰਤ ਮੇਰਾ ਹਰ ਪ੍ਰਭ ਰਾਵਣ ਆਇਆ ਹਉਮੈ ਬਿਖ ਜਾਗੇ ਰਾਮ ਗੁਰਮਤਿ ਆਪ ਤਾਇਆ ਹਰ ਹਰ ਲੇ ਬਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਬੜ ਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰਪੂਰੇ ਪ੍ਰਭ ਪਾਇਆ ਹਰ ਹਰ ਲਿਵਲਾਈ ਰਾਮ ਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਾਈ ਰਾਮ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ ਧੰਨ ਹਰ ਪ੍ਰਭ ਪਿਆਰੇ ਰਾਵੀਆ ਜਾ ਹਰ ਪ੍ਰਭ ਭਾਈ ਰਾਮ ਅੱਖੀ ਪ੍ਰੇਮ ਕਸਾਈਆਂ ਜੋ ਬਾਲਕ ਮਸਾਈ ਰਾਮ ਗੁਰਪੂਰੇ ਹਰ ਮੇਟਿਆ ਹਰ ਰਸ ਅਗਾਈ ਰਾਮ ਜਨ ਨਾਨਕ ਨਾਮ ਵਿਕਸਿਆ ਹਰ ਹਰ ਲਿਵਲਾਈ ਰਾਮ ਹਮ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ ਰਾਮ ਧਨ ਧਨ ਗੁਰੂ ਸਾ ਵਾਸ ਹੈ ਜਿਨ ਹਉਮੈ ਮਾਰੀ ਰਾਮ ਜਿਨ ਵਡਭਾਗਿਆ ਵਡਭਾਗ ਹੈ ਹਰ ਹਰ ਉਰਧਾਰੀ ਰਾਮ ਜਨ ਨਾਨਕ ਨਾਮ ਸਲਾਹ ਤੂ ਨਾਮੇ ਬਲਿਹਾਰੀ ਰਾਮ ਬਲਾਵਲ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ ਅਵਿਨਾਸੀ ਬਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲੱਗੇ ਵੱਡੇ ਫਾਗੇ ਕਮਿਰੀਏ ਪੂਰਨ ਪਤੇ ਸਹਿਜੇ ਸਮਾਈਏ ਗੋਬਿੰਦ ਪਾਈਏ ਦੇਹੋ ਸਖੀ ਮੋਹੋ ਮਤੇ ਤਿਨ ਰੈਨ ਡਾਢੀ ਕਰੋ ਸੇਵਾ ਪ੍ਰਭ ਕਵਲ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਿਹੋ ਮੋੜ ਲੜ ਲਾਇਆ ਪਿਆਸ ਮਾਹੜਾ ਹਰਤਨ ਵਸਾਹਾ ਰਾਮ ਖੋਜੀ ਖੋਜ ਲਥਾ ਹਰ ਸੰਤਨ ਪਾਹਾ ਰਾਮ ਮੇਰੇ ਸੰਤ ਪਿਆਰੇ ਦਿਆ ਤਾਰੇ ਕਥੇ ਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸਵਾਮੀ ਲਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੇ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹਾ ਸਾਹਾ ਅਟਲ ਗਣਿਆ ਪੂਰਨ ਸਜੋਗੋ ਰਾਮ ਸੁਖ ਹੈ ਸਮੂਹ ਪਿਆ ਗਿਆ ਵਿਜੋਗੋ ਰਾਮ ਮੇਰੇ ਸੰਤ ਆਏ ਪ੍ਰਭ ਧਿਆਏ ਬਣੇ ਅਚਤ ਛਾਂਜੀਆਂ ਮਿਲ ਇਕੱਤਰ ਹੋਏ ਸਹਿਜ ਟੋਹੇ ਮਨ ਪ੍ਰੀਤ ਉਪਜੀ ਵਾਂਜੀਆਂ ਮੇਰੇ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਪਵਨ ਸੁਹਾਵੜਾ ਧਰਤ ਸੁਭਾਗੀ ਰਾਮ ਪ੍ਰਭ ਕਾ ਰਾਇੜਾ ਗੁਰਚਰਨੀ ਲਾਗੀ ਰਾਮ ਗੁਰਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁਨੀਆਂ ਮੇਰੀ ਆਸ ਪੂਰੀ ਸੰਤ ਤੂਰੀ ਹਰ ਮਿਲੇ ਕੰਤ ਵਿਛੁਨੀਆਂ ਆਨੰਦ ਆਮਦਨ ਵਜੇ ਬਾਜੇ ਅਹਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸਵਾਮੀ ਸੰਤ ਸੰਗ ਲਿਵਲਾਗੀ ਬਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਅਨੰਦ ਬਾਜੇ ਅੰਤਰਾ ਜਿਸ ਦਮ ਦਰਬਾਰਾ ਰਾਮ ਆਨੰਦ ਅੰਦਨ ਵਜੇ ਬਾਜੇ ਦਿਨ ਸਰੈਣ ਓ ਮਾਹਾ ਤਹਿ ਰੋਗ ਸੁਖ ਨਾ ਦੂਪ ਵਿਆਪੇ ਜਨਮ ਮਰਨ ਨਾ ਤਾਹਾ ਰਿੱਧ ਸਿੱਧ ਸੁਧਾਰਸ ਅੰਮ੍ਰਿਤ ਭਗਤ ਪਰੇ ਭੰਡਾਰਾ ਬਿਨਵੰਤ ਨਾਨਕ ਬਲਿਹਾਰ ਵੰਝਾਂ ਪਾਰ ਬ੍ਰਹਮ ਪ੍ਰਾਣ ਅਧਾਰਾ ਸੁਣ ਸਖੀਏ ਸਹੇਲੜੀਏ ਮਿਲ ਮੰਗਲ ਗਾਵੈ ਰਾਮ ਮੰਤਨ ਪ੍ਰੇਮ ਕਰੇ ਤਿਸ ਪ੍ਰਭੂਰਾ ਰਾਮ ਕਰ ਪ੍ਰੇਮ ਰਾਵੈ ਤਿਸੇ ਪਾਵੈ ਕਨਮਿਖ ਪਰਕ ਨਾ ਤਿਆਗੀਏ ਗੈ ਕੰਠ ਲਾਈਏ ਨਹਿ ਲਜਾਈਏ ਚਰਨ ਰਜਮਨ ਪਾਗੀਏ ਭਗਤ ਠਕੋਰੀ ਪਾਏ ਮੋਹ ਅਨੰਤ ਕਤ ਹੂਣਾ ਤਾਵੈ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦ ਵਿਹੀ ਪਾਵੈ ਬਿਸਵਨ ਬਿਸਵ ਪਈ ਪੇ ਗੁਣ ਅਵਿਨਾਸੀ ਰਾਮ ਕਰਗਾਹ ਪੁਜਾ ਕਹੀ ਕਟ ਜਮਕੀ ਫਾਸੀ ਰਾਮ ਗਹਿ ਪੁਜਾ ਲੀਨੀ ਦਾਸ ਕੀ ਨੀ ਅੰਕੁਰ ਅਦੋਤ ਜਣਾਇਆ ਮਠਡ ਮੋਹ ਵਿਕਾਰ ਨਾਠੇ ਦਿਵਸ ਨਿਰਮਲ ਆਇਆ ਦਿਸ ਤਾਰੀ ਮਨ ਪਿਆਰੀ ਮਹਾਂਦੁਰਤ ਨਾਸੀ ਬਿਨਵੰਤ ਨਾਨਕ ਪਈ ਨਿਰਮਲ ਪ੍ਰਭ ਮਿਲੇ ਅਵਿਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਬ੍ਰਹਮ ਦੀਸੇ ਬ੍ਰਹਮ ਸੁਣੀਐ ਏਕ ਏਕ ਵਿਖਾਣੀਏ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਿਨਵੰਤ ਨਾਨਕ ਸਹੀ ਜਾਣੇ ਜਿਨੀ ਹਰ ਰਸ ਪੀਆ ਬਲਾਵਲ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਕਿਰਕਾ ਮੰਗਲ ਗਾਵੈ ਤਜਮਾਨ ਸਖੀ ਤਜਮਾਨ ਸਖੀ ਮਤ ਆਪਣੇ ਪ੍ਰੀਤਮ ਪਾਵੈ ਤਜਮਾਨ ਮੋਹ ਵਿਕਾਰ ਦੂਜਾ ਸੇਵ ਏਕ ਨੈਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ਹੋਏ ਦਾਸ ਉਦਾਸੀ ਤਜ ਉਦਾਸੀ ਬਹੁੜ ਵਿਧੀ ਨਾ ਤਾਵੈ ਨਾਨਕ ਪਿਆਪੇ ਕਰੋ ਕਿਰਪਾ ਤਾਮ ਮੰਗਲ ਗਾਵੈ ਅੰਮ੍ਰਿਤ ਪ੍ਰਿਆ ਕਾ ਨਾਮ ਮੈਂ ਅੰਧਲੇ ਟੋਹਣੀ ਉਹ ਜੋਹੇ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਬਾਹਾਂ ਬਚਿੱਤਰ ਚੰਚਲ ਅਨਕ ਭਾਵ ਦਿਖਾਵੇ ਹੋਏ ਢੀਠ ਮੀਠੀ ਮਨੇ ਲਾਗੇ ਨਾਮ ਲੈਣ ਨਾ ਆਵੇ ਗ੍ਰਹਿ ਬਿਨੈ ਤੀਰੇ ਬਰਤ ਪੂਜਾ ਬਾਟ ਕਾਟੇ ਜੋਹਣੀ ਨਾਨਕ ਪਿਆਪੇ ਦਿਆ ਤਾਰੋ ਮੈਂ ਨਾਮ ਅੰਧਲੇ ਟੋਹਣੀ ਮੋਹ ਅਨਾਥ ਪ੍ਰਿਯ ਨਾਥ ਜਿਉ ਜਾਨੋ ਤਿਉ ਰੱਖੋ ਚਿਤਰਾਈ ਮੋਹ ਨਾ ਰਜਾਇਓ ਕਹਿ ਮੁਖੋ ਨਹਿ ਚਤੁਰ ਸੁਗਰ ਸੁਜਾਨ ਬੇਤੀ ਮੋਹ ਨਿਰਗੁਣ ਨਹੀਂ ਨਹਿ ਰੂਪ ਧੂਪ ਨਾ ਨੈਣ ਬਾਂਕੇ ਜੈ ਭਾਵੇ ਤਹਿ ਰੱਖ ਤੁਹੀ ਜੈ ਜੈ ਜੇ ਅੰਪੈ ਸਗਲ ਜਾਕੋ ਕਰੁਣਾ ਪਤਗਤ ਕਿਨ ਲਖੋ ਨਾਨਕ ਪਿਆਪੇ ਸੇਵ ਸੇਵਿਕ ਜਿਉ ਜਾਨੋ ਤਿਉ ਮੋਹ ਰੱਖੋ ਮੋਹ ਮਛਲੀ ਤੁਮ ਨੀਰ ਤੁਝ ਬਿਨ ਕੌਣ ਸਰੇ ਮੋਹ ਚਾਤ੍ਰਿਕ ਤੁਮ ਬੂੰਦ ਤ੍ਰਿਪਤੋ ਮੁਖ ਪਰੇ ਮੁਖ ਪਰੇ ਹਰੇ ਪਿਆਸ ਮੇਰੀ ਜੀ ਹੀ ਆ ਪ੍ਰਾਨ ਪਤੇ ਲਾਡਲੇ ਲਾਡ ਲੜਾਏ

ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾਦਿਤ ਪੀਓ ਸੁਖ ਸਾਗਰ ਪ੍ਰਭ ਭੇਟੀਏ ਨਾਨਕ ਸੁਖੀ ਹੋਤ ਇਹ ਜੀਉ ਚੰਤ ਸੁਖ ਸਾਗਰ ਪ੍ਰਭ ਪਾਈਏ ਜਬ ਹੋਵੇ ਭਾਗੋ ਰਾਮ ਮਾਨਨ ਮਾਨ ਬਝਾਈਏ ਹਰ ਚਰਨੀ ਲਾਗੋ ਰਾਮ ਛੋੜ ਸਿਆਰ ਪਚਾਤਰੀ ਦੁਰਮਤ ਬੁੱਧ ਤਿਆਗੋ ਰਾਮ ਨਾਨਕ ਪੌ ਸਰਨਾਈ ਰਾਮ ਰਾਇ ਥਿਰ ਹੋਏ ਸੁਹਾਗੋ ਰਾਮ ਜੋ ਪ੍ਰਭ ਤਜਕਤ ਲਾਗੀਏ ਜਿਨ ਬਿਨ ਮਰ ਜਾਈਏ ਰਾਮ ਲਾਜਨਾ ਅਵੇ ਗਿਆਨਮਤੀ ਦੁਰਜਨ ਬਰਮਾਈਏ ਰਾਮ ਪਤਿਤ ਪਾਵਨ ਪ੍ਰਭ ਤਿਆਗ ਕਰੇ ਕੋਹਕਤ ਠਹਿਰਾਈਏ ਰਾਮ ਨਾਨਕ ਭਗਤ ਪਾਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਗੋਪਾਲ ਨਾ ਉਚਰੇ ਬਲ ਬਲ ਖੀਏ ਦੁਹਚਾਰਨ ਸਨਾ ਰਾਮ ਪ੍ਰਭ ਭਗਤ ਵਛਲ ਨਾ ਸੇਵੀ ਕਾਇਆ ਕਾਕ ਗਰਸਨਾ ਰਾਮ ਪਰਮ ਮੋਹੀ ਦੁੱਖ ਨਾ ਜਾਣੀ ਕੁਠ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜਿ ਚਾਹਨਾ ਬਿਸ਼ਟਾ ਕਿਰਮ ਬਿਸਨਾ ਰਾਮ ਲਾਏ ਬਿਰਹੋ ਭਗਵੰਤ ਸੰਗੇ ਹੋਏ ਮਿਲ ਬਿਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖਤਿਆ ਗਨ ਰਾਮ ਈਤ ਊਤ ਨਹਿ ਡੋਲੀਏ ਹਰ ਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਪਾਇਆ ਆਪਣਾ ਸਾ ਅਟਲ ਸੁਹਾਗਣ ਰਾਮ ਬਲਾਵਲ ਮਹਾਜਾ ਪੰਜਵਾਂ ਹਰ ਖੋਜੋ ਵਡਭਾਗੀ ਹੋ ਮਿਰ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਈਏ ਪਾਰ ਬ੍ਰਹਮ ਕੇ ਰੰਗੇ ਰਾਮ ਜੋ ਪ੍ਰਭ ਸਦੀ ਸੇਵੇ ਪਾਈਏ ਫਲ ਮੰਗੇ ਰਾਮ ਨਾਨਕ ਪ੍ਰਭ ਸਰਣਾਗਤੀ ਜਪ ਅੰਤ ਰੰਗੇ ਰਾਮ ਇੱਕ ਤਿਲ ਪ੍ਰਭੂ ਨਾ ਬੀਸਰੇ ਜਿਨ ਸਭ ਕਿਛ ਪੀਨਾ ਰਾਮ ਬੜਭਾਗੀ ਮੇਲਾ ਬੜਾ ਗੁਰਮੁਖ ਪ੍ਰਚੀਨਾ ਰਾਮ ਬਾਹਾਂ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਲਾ ਰਾਮ ਨਾਮ ਜਪਤ ਨਾਨਕ ਜੀਵੇ ਸੀਤਲ ਮਨਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣ ਭਾਇ ਭਾਰਗਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਇੱਛ ਪਜਾਮੀ ਰਾਮ ਨਾਨਕ ਉਦਰੇ ਜਫਰੇ ਸਭੂ ਕਾ ਸੁਆਮੀ ਰਾਮ ਰਸ ਪੀਨੜੀ ਹੈ ਆਪਣੇ ਰਾਮ ਸੰਗੇ ਸੇ ਲੋਣ ਨੀਕੇ ਰਾਮ ਪ੍ਰਪੇਖਤ ਇੱਛਾ ਪੁਨੀਆ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਪੀ ਕੇ ਰਾਮ ਨਾਨਕ ਜਲ ਜੁਲੇ ਸਮਾਇਆ ਜੋਤੀ ਜੋਤ ਮੀ ਕੇ ਰਾਮ ਬਲਾਵਲ ਕੀ ਮਾਰ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰੇ ਹਰ ਹਰ ਹਰ ਉਰਲਿਉਲਾਗ ਸਭ ਮਨ ਸਭ ਤਨ ਮਨ ਹਰਿਆ ਹੋਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਵਿਚਰਾਗ ਜੇ ਨਾਨਕ ਜੀਵੇ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਲਾਵਲ ਤਬ ਹੀ ਕੀਜੀਏ ਜਬ ਮੁਖ ਹੋਵੇ ਨਾਮ ਰਾਗ ਨਾਦ ਸ਼ਬਦ ਸੋਹਣੇ ਜਾਂ ਲਾਗੇ ਸਹਿਜ ਧਿਆਨ ਰਾਗ ਨਾਦ ਛੋੜ ਹਰ ਸੇਵੀਏ ਤਾਂ ਦਰਗੇ ਪਾਈਏ ਮਾਣ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਚੂਕੇ ਮਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪ ਅਗਮ ਹੈ ਸਭ ਤੁਦ ਅਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਵਾਇਆ ਤੁਦ ਆਪੇ ਤਾੜੀ ਲਾਈਏ ਆਪੇ ਗੁਣ ਗਾਇਆ ਹਰ ਧਿਆਵੋ ਭਗਤੋ ਦਿਨ ਸਰਾਤ ਅੰਤ ਲਏ ਛੜਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਦੂਜੇ ਪਾਏ ਬਲਾਵਲ ਨਾ ਹੋਵਈ ਮਨਮੁਖ ਥਾਂ ਨਾ ਪਾਏ ਪਾਖੰਡ ਭਗਤੀ ਨਾ ਹੋਵੀ ਪਾਰ ਬਨਮ ਨਾ ਪਾਇਆ ਜਾਏ ਮਨ ਹਟ ਕਰਮ ਕਵਾਉਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੀਏ ਵਿੱਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕੱਟੀਏ ਜੋਤੀ ਜੋਤ ਮਲਾਏ ਮਹੱਲਾ ਤੀਜਾ ਬਲਾਵਲ ਕਰਿਓ ਤੁਮ ਪਿਆਰਿਓ ਇੱਕ ਸੋਲੇ ਬੁਲਾਏ ਜਨਮ ਮਰਨ ਦੁੱਖ ਕੱਟੀਏ ਸੱਚੇ ਰਹੇ ਸਮਾਏ ਸਦਾ ਬਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਪਾਏ ਸਤਸੰਗਤੀ ਬਹੁ ਭਰ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਲਾਏ ਪੌੜੀ ਸਭਨਾ ਜੀਆ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੇ ਬਸ ਭਗਤਾਂ ਕੇ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬਤ ਸਿਉ ਨਸਲ ਜਿਨ ਢੰਗ ਧਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿੱਤ ਕਰ ਤੁਦ ਅੱਪੜ ਕੋਈ ਨਾ ਸਕੇ ਸਭ ਝਕ ਝਕ ਪਵੇ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਤੇ ਬ੍ਰਾਹਮਣ ਤੇ ਚੱਲੇ ਸਤਿਗੁਰ ਪਾਏ ਜਿਨਕੇ ਹਿਰਦੇ ਹਰ ਬਸੇ ਹਉਮੈ ਰੋਗ ਗਵਾਏ ਗੁਣ ਰਵੇ ਗੁਣ ਸੰਗ੍ਰਹਿ ਜੋਤੀ ਜੋਤ ਮਲਾਏ ਇਸ ਯੁਗ ਮੈਂ ਬਿਰਲੇ ਬ੍ਰਾਹਮਣ ਬ੍ਰਹਮ ਬਿੰਦੇ ਚਿਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਬਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀ ਆ ਸ਼ਬਦ ਨਾ ਲੱਗੋ ਭਾਓ ਹਉਮੈ ਰੋਗ ਕਮਾਵਣਾ ਅਤ ਦੀਰਘ ਬਹੁ ਸੁਹਾਓ

ਮਨ ਹਟ ਕਰਮ ਕਵਾਵਣੇ ਫਿਰ ਫਿਰ ਜੋਨੀ ਪਾਏ ਗੁਰਮੁਖ ਜਨ ਸਫਲੈ ਜਿਸ ਨੂੰ ਆਪੇ ਲਏ ਮਲਾਏ ਨਾਨਕ ਨਦਰੀ ਨਦਰ ਕਰੇ ਤੇ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ ਜੇ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿੱਤ ਲਾਈ ਹੈ ਗੋਹਜ ਗੱਲ ਜੀ ਕੀ ਕੀਤੇ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈ ਹੈ ਗੁਰਪੂਰਾ ਹਰ ਪਦੇ ਸਭ ਭੁੱਖ ਲੈ ਜਾਈਏ ਜਿਸ ਪੂਰਵ ਹੋਵੇ ਦੇਖਿਆ ਸੋ ਹਰ ਗੁਣ ਗਾਈਏ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਥਾਲੀ ਖਾਲੀ ਕੋ ਨਹੀਂ ਮੇਰੇ ਪ੍ਰਭ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋਈ ਇੱਛੇ ਤੇਹਾ ਫਲ ਪਾਏ ਗੁਰੂ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਸ ਪੀ ਸੰਤੋਖ ਹੋਆ ਸਚ ਵਸਿਆ ਮਨ ਆਏ ਸੱਚ ਧਿਆਏ ਅਮਰਾ ਪਦ ਪਾਇਆ ਅਨੰਦ ਸ਼ਬਦ ਵਜਾਏ ਸੱਚੋ ਦੈ ਦਿਸ ਪਸਰਿਆ ਗੁਰ ਕੇ ਸਹਿਜ ਸੁਭਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪੇ ਨਾ ਕਿਸੇ ਦੇ ਛਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦ ਕਰੇ ਮਾਨਸ ਤੇ ਦੇਵਤੇ ਪਏ ਸੱਚੀ ਭਗਤ ਜਿਸ ਦੇ ਹਉਮੈ ਮਾਰ ਮਲਾਇਨ ਗੁਰ ਕੇ ਸ਼ਬਦ ਸੱਚੇ ਨਾਨਕ ਸਹਿਜੇ ਮਿਲ ਰੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਮੇ ਕੀ ਵੱਡੀ ਵਡਿਆਈ ਹਰ ਕਰਤੇ ਆਪ ਵਧਾਈ ਸੇਵਕ ਸਭ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੇ ਪਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸੀ ਕੀ ਚੱਖ ਮਾਰੀ ਜੇ ਸੱਚੇ ਸਿਉ ਬਣ ਆਈ ਜੇ ਗੱਲ ਕਰਤੇ ਭਾਵੇ ਤਾਂ ਨਿਤ ਚੜੇ ਸੁਆਈ ਸਭ ਚੱਕ ਚੱਕ ਮਰੇ ਲੁਕਾਈ ਸਲੋਕ ਮਹੱਲਾ ਤੀਜਾ ਤ੍ਰਿਗ ਇਹ ਐਸਾ ਦੂਜੇ ਭਾਵੇ ਕੀ ਜੋ ਮਾਇਆ ਚਿਤਲਾਏ ਹਰ ਸੁਖ ਪੱਲੜ ਤੇ ਆ ਗਿਆ ਨਾਮ ਬਸਾਰ ਦੁੱਖ ਪਾਏ ਮਨਮੁਖ ਗਿਆਨੀ ਅੰਧਲੇ ਜਨਮ ਮਰੇ ਫਿਰ ਆਵੇ ਜਾਏ ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤੇ ਸਤਿਗੁਰ ਮਿਲੇ ਸੋ ਹਰ ਹਰ ਨਾਮ ਧਿਆਏ ਹਰ ਨਾਮ ਰਤੇ ਜਿਨ ਸਦਾ ਸੁਖ ਪਾਇਨ ਜਿਨ ਨਾਨਕ ਤਿਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿਛੈ ਜੇ ਤਾਂ ਸਭ ਆਕਾਰ ਹੁਕਮੇ ਹੀ ਜਮ ਲੱਗਦਾ ਜੋ ਉਭਰੇ ਜਿਸ ਬਖਸੇ ਕਰਤਾਰ ਨਾਨਕ ਗੁਰਪ੍ਰਸਾਦੀ ਇਹ ਮਨ ਤਾਂ ਮਰੇ ਜੇ ਛੋਡੇ ਅਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰਸ਼ਬਦੀ ਵੀ ਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆਰਾਂ ਕੇ ਮੂੰਹ ਫਿਟਕੀਏ ਸਭ ਭਗਤ ਵਡਾਈ ਸੱਚ ਸਾਹਿਬ ਸੱਚਾ ਨਿਆਂ ਸ਼ਰਨਿੰਦਕ ਛਾਈ ਜਾਂ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਪੂਰੇ ਭਾਗ ਸਤਿਗੁਰ ਪਾਈਏ ਜੇ ਹਰ ਪ੍ਰਭ ਬਖਸ਼ ਕਰੇ ਉਹ ਪਾਵਾ ਸਿਰ ਅਪਾਵ ਹੈ ਨੌ ਪ੍ਰਾਪਤ ਹੋਏ ਅੰਦਰ ਸੀਤਲ ਸ਼ਾਂਤ ਹੈ ਹਿਰਦੇ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਾਈ ਹੋਏ ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਫਾਈਐ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੇ ਹਉਮੈ ਜਾਏ ਅਭਿਮਾਨ ਨਾਨਕ ਨਦਰੀ ਪਾਈਏ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਮਰਾਵ ਸਿੱਖਦਾਰ ਹੈ ਤਿਤਨੇ ਸਭ ਹਰਕੇ ਕੀਏ ਜੋ ਕਿਛ ਹਰ ਕਰਾਵੇ ਸੇ ਉਹ ਕਰੇ ਸਭ ਹਰਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤੁਰ ਕੇ ਬਲ ਹੈ ਜਿਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਆਗੇ ਕਰ ਕਮਾਉਣ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕੱਢੀਏ ਹਰ ਕਿਰਪਾਲ ਹੋਇਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ ਸਲੋਕ ਮਹੱਲਾ ਤੀਜਾ ਅੰਦਰ ਕਪ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੇ ਦੁੱਖ ਵਿਚਕਾਰ ਕਮਾਵਣੀ ਦੁੱਖ ਵਰਤੇ ਦੁੱਖ ਆ ਗਏ ਕਰਮੀ ਸਤਿਗੁਰ ਭੇਟੀਏ ਤਾਂ ਸੱਚ ਨਾਮ ਲਿਬ ਲਾਗੇ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭਰਮ ਪਉ ਪਾਗੇ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨੌ ਮਨ ਪਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅਧੇਰ ਚ ਪਾਇਆ ਮਹੱਲਾ ਤੀਜਾ ਮਨਖ ਮੈਲੇ ਮਰੇ ਗੁਆਰ ਗੁਰਮੁਖ ਨਿਰਮਲ ਹਰ ਰਾਖਿਆ ਹਰ ਅਧਾਰ ਪੰਤ ਨਾਨਕ ਸੁਣੋ ਜਨ ਪਾਈ ਸਤਿਗੁਰ ਸੇਵੋ ਹਉਮੈ ਮਲ ਜਾਈ ਅੰਦਰ ਸੰਸਾਰ ਦੂਰ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਪਾਏ ਸੂਤੇ ਕਵੀ ਨਾ ਜਾਗੇ ਬਾਇਆ ਮੋਹ ਪਿਆਰ ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ ਮਨਮੁਖ ਕਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੋਵਾਰ ਪੌੜੀ ਜਿਸ ਨੂੰ ਹਰ ਭਗਤੀ ਸੱਚ ਬਖਸ਼ੀਅਨ ਸੋਚ ਸੱਚਾ ਸਾਹੋ ਤਿਸ ਕੀ ਮੋਹਤਾਜੀ ਲੋਕ ਕੱਢਦਾ ਹੋਰਤ ਹੱਠ ਨਾ ਪੱਥ ਨਾ ਵਿਸਾਹੋ ਭਗਤ ਜਿਨ੍ਹਾਂ ਕੋ ਸਨਮੁਖ ਹੋਵੇ ਸੋ ਹਰ ਰਸ ਲੀਏ ਬੇਮੁਖ ਪਸਪਾ
ਹਰ ਕੀ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਾ ਗਾਤੀ ਤਿਨਾ ਨੇੜ ਨਾ ਜਾਹੋ ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਬੇਪਰਵਾਹੋ ਸ਼ਲੋਕ ਮਹੱਲਾ ਤੀਜਾ। ਇਸ ਯੁੱਗ ਮੈਂ ਭਗਤੀ ਹਰ ਤਨ ਖੱਟਿਆ ਹੋਰ ਸਭ ਜਗਤ ਭਰਮ ਭੁੱਲ ਆਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅੰਧੇ ਨਾਮ ਤੇ ਆਇਆ ਵਿਖਿਆ ਮੈਂ ਉਦਾਸ ਹੈ ਹੋਮੇ ਜਗਤ ਚਲਾਇਆ ਆਪ ਰਿਆ ਕੁਲ ਉਧਰੇ ਧਨ ਜਣੇ ਦੀ ਮਾਇਆ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉਂ ਨਿਬਲਾਇਆ ਬ੍ਰਹਮਾ ਮਿਸ਼ਨ ਮਹਾਂਦਿਉ ਤ੍ਰੈ ਗੁਣ ਭੁੱਲੇ ਹੋਮੇ ਮੋਹ ਵਧਾਇਆ ਪੰਡਿਤ ਪੜ ਪੜ ਮੋਨੀ ਭੁੱਲੇ ਦੂਜੇ ਪਾਏ ਚਿਤ ਲਾਇਆ ਜੋ ਕੀ ਜੰਗਮ ਸੰਨਿਆਸੀ ਭੁੱਲੇ ਬਿਨ ਗੁਰ ਤਤ ਨਾ ਪਾਇਆ ਮਨਮੁਖ ਦੁਖੀਏ ਸਦਾ ਭਰਮ ਭੁੱਲੇ ਤਿਨ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸਹੀ ਜਨ ਸਮਦੇ ਜੇ ਆਪੇ ਬਖਸ਼ ਮਲਾਇਆ ਮਹੱਲਾ ਤੀਜਾ। ਨਾਨਕ ਸੋ ਸਾ ਲਾਹੀਏ ਜਿਸ ਵਿੱਚ ਸਭ ਕੁਛ ਹੋਵੇ ਤਿਸੇ ਸਰੇਵੋ ਪ੍ਰਾਣੀਓ ਤਿਸ ਬਿਨ ਅਵਰ ਨਾ ਕੋਏ ਗੁਰਮੁਖ ਅੰਤਰ ਮਨ ਵਸੇ ਸਦਾ ਸਦਾ ਸੁਖ ਹੋਏ ਪੌੜੀ। ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ ਸੇ ਦਿਵਾਲੀਏ ਜੁਗ ਮਾਹੇ। ਉਹ ਮੰਗਦੇ ਫਿਰੈ ਜਗਤ ਮੈਂ ਕੋਈ ਮੂੰਹ ਥੁੱਕ ਨਾ ਤਿੰਨ ਕੋ ਪਾਹੇ ਪਰਾਈ ਵਕੀਲੀ ਕਰੇ ਆਪਣੀ ਪ੍ਰਤੀਤ ਖੋਬਨ ਸਗਵਾ ਵੀ ਵਾਪ ਲਿਖਾ ਹੋਏ ਜਿਸ ਤਨ ਘਾਰਨ ਚੁਗਲੀ ਕਰੇ ਸੋ ਤਨ ਚੁਗਲੀ ਹੱਥ ਨਾ ਆਵੇ ਉਹ ਪਾਵੇ ਜਿੱਥੇ ਜਾਹੇ। ਗੁਰਮੁਖ ਸੇਵਕ ਪਾਏ ਹਰ ਤਨ ਮਿਲੇ ਤਿੱਥੋਂ ਕਰਮਹੀਨ ਲੈ ਨਾ ਸਕੇ ਹੋਰ ਥੈ ਦੇਸ ਦਸੰਤਰ ਹਰ ਤਨ ਨਾਹੇ। ਸ਼ਲੋਕ ਮਹੱਲਾ ਤੀਜਾ। ਗੁਰਮੁਖ ਸੰਸਾ ਮੂਲ ਨਾ ਹੋਵੇ ਚੰਤਾ ਵਿੱਚੋਂ ਜਾਏ ਜੋ ਕੁਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਨਾਨਕ ਦੇ ਨਾ ਕਾ ਆਖਿਆ ਆਪ ਸੁਣੇ ਸੋ ਲਾਇਨ ਪੰਨੇ ਪਾਏ ਮਹੱਲਾ ਤੀਜਾ। ਕਾਲ ਮਾਰ ਮਨਸਾ ਮਰੇ ਸਮਾਣੀ ਅੰਤਰ ਨਿਰਮਲ ਨਾਉ ਅੰਤਨ ਜਾਗੇ ਕਦੇ ਨਾ ਸੋਵੇ ਸਹਿਜੇ ਅੰਮ੍ਰਿਤ ਕੀ ਆਓ। ਮਿੱਠਾ ਬੋਲੇ ਅੰਮ੍ਰਿਤ ਬਾਣੀ ਅੰਦਿਨ ਹਰ ਗੁਣ ਗਾਓ ਨਿਜਕਰ ਵਾਸਾ ਸਦਾ ਸੌਂਦੇ ਨਾਨਕ ਤਿਨ ਮਿਲਿਆ ਸੁਖ ਪਾਓ ਪੌੜੀ। ਹਰ ਰਤਨ ਜੁਏ ਹਿਰੀ ਜੋ ਗੁਰ ਹਰ ਤਨ ਹਰ ਪਾਸੋਂ ਦੇ ਵਾਇਆ ਜੇ ਕਿਸੇ ਕੋ ਦਸ ਆਵੇ ਤਾਂ ਕੋਈ ਕਿਹੋ ਮੰਗਾਏ ਅੱਕੇ ਕੋਈ ਕਿਹੋ ਦਵਾਏ ਇਹ ਹਰ ਤਨ ਜੋਰ ਕੀਤੇ ਕਿਸੇ ਨਾਲ ਨਾ ਜਾਏ ਵੰਡਾਇਆ। ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਜਿਸ ਨੂੰ ਕਿਰਤ ਤੁਰ ਲਿਖਿਆ ਪਾਇਆ। ਇਸ ਹਰ ਧਨ ਕਾ ਕੋਈ ਸਰੀਕ ਨਹੀਂ ਕਿਸੇ ਕਾ ਖਤ ਨਹੀਂ ਕਿ ਅਸੀਬ ਬਨੇ ਰੋਲ ਨਾਹੀਂ ਜੇ ਕੋ ਹਰ ਧਨ ਕੀ ਵਕੀਲੀ ਕਰੇ ਤਿਸਕਾ ਮੂੰਹ ਹਰ ਚੌਕੁੰਟਾਂ ਵਿੱਚ ਕਾਲਾ ਕਰਾਇਆ। ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲੀ ਦਿਹੋਂ ਦਿਹੋਂ ਨਿਤ ਨਿਤ ਚੜ੍ਹੇ ਸਵਾਇਆ। ਸ਼ਲੋਕ ਮਹੱਲਾ ਤੀਜਾ। ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਪਰੇ ਦਿੱਤੇ ਲਿਹੋ ਉਭਾਰ। ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨਾ ਸੁਝੀ ਹਰਬਿਨ ਬਖਸ਼ਣ ਹਾਰ ਮਹੱਲਾ ਤੀਜੇ। ਹਉਮੈ ਮਾਇਆ ਮੋਹਣੀ ਦੂਜੇ ਲੱਗਾ ਜਾਏ ਨਾਹੇ ਮਾਰੀ ਨਾ ਮਰੇ ਨਾਹੇ ਹੱਟ ਵਿਕਾਏ ਗੁਰ ਕੇ ਸ਼ਬਦ ਪਰ ਜਾ ਲਈਏ ਤਾਂ ਹੈ ਵਿੱਚੋਂ ਜਾਏ ਮੰਤਨ ਹੋਵੇ ਉਜਲਾ ਨਾ ਬਸੇ ਮਨ ਆਏ ਨਾਨਕ ਮਾਇਆ ਦਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ। ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਤੁਰੋ ਹੁਕਮ ਬੁੱਝ ਨਿਸ਼ਾਨ ਪੁੱਤ ਪਾਤੀ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਾਹੇਨ ਸਭਨਾ ਕਾ ਅਭਿਮਾਨ ਜਿੱਥੇ ਕੋ ਵੇਖੋ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਸ਼ ਸਭ ਜਹਾਨ ਜੇ ਸਤਿਗੁਰ ਨੂੰ ਮਨ ਮੰਨੇ ਸੋ ਹਲਤ ਪਤ ਸਿਜੇ ਤੇ ਬੇਮੁਖ ਹੋਵੇ ਤੋ ਫਿਰੇ ਪਰਸ਼ ਸਥਾਨ ਜੇ ਨਾਨਕੇ ਬਲ ਹੁਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਨ। ਪੌਂਦੀ ਪਿੱਥ ਦੇ ਕੇ ਸਭ ਆਏ ਪਦੇ ਸਤਿਗੁਰ ਕੇ ਪੈਰੀ ਲਹਾਇਨ ਸਭਨਾ ਕਿਹਾ ਬਨੋ ਗੁਮਾਨ। ਸ਼ਲੋਕ ਮਹੱਲਾ ਪਹਿਲਾ। ਕੋਈ ਵਾਹੇ ਕੋ ਲੁਣੇ ਕੋਈ ਪਾਏ ਖਰਿਆਣ ਨਾਨਕ ਏਵ ਨਾ ਜਾ ਪਈ ਕੋਈ ਖਾਏ ਨਿਧਾਨ। ਮਹੱਲਾ ਪਹਿਲਾ। ਜਿਸਵਨ ਵਸਿਆ ਤਰਿਆ ਸੋਈ ਨਾਨਕ ਜੋ ਭਾਵੇ ਸੋ ਹੋਏ ਪੌੜੀ। ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੇ ਮਿਹਰਬਾਨ ਭਰਮ ਪਉ ਮਾਰਿਆ ਕਾਮ ਕ੍ਰੋਧ ਵਿਕਰਾਲ ਦੂਤ ਸਭਹਾਰਿਆ ਅੰਮ੍ਰਿਤ ਨਾਮ ਦਾਨ ਕੰਠ ਉਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸ਼ਲੋਕ ਮਹੱਲਾ ਤੀਜਾ। ਜਿਨੀ ਨਾਮ ਵਸਾਰਿਆ ਕੂੜੇ ਕਹਿਮ ਕਹਾਨ ਪੰਚ ਜੋੜ ਤਿਨਾ ਕਰ ਬਹੁਣ ਹੋਮੇ ਅੰਦਰ ਸਨ ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਭਰਮ ਲੁਟਾਇਆ ਵਿਕਸਿਓ ਰਚੈ ਰਚਨ ਦੁਸ਼ਟਾ ਸੇਤੀ ਪਿਰੜਹੀ ਜਿਸੋ ਬਾਦ ਕਰਨ ਨਾਨਕ ਸਾਕਤ ਨਰਕ ਮੈਂ ਜਮ ਬੰਦੇ ਦੁੱਖ ਸਹਨ ਪਈਏ ਕਿਰਤ ਕਮਾਉਂਦੇ ਜਿਵ ਰਾਖੇ ਤਿਵੇਂ ਰਹਨ ਮਹੱਲਾ ਤੀਜਾ। ਜਿਨੀ ਸਤਿਗੁਰ ਸੇਵਿਆ ਤਾਣ ਨਤਾਣੇ ਤਿਸ ਸਾਸ ਗਰਾ ਸਦਾ ਮਨ ਵਸੇ ਜਬ ਜੋ ਨਾ ਸਕੇ ਤਿਸ
ਹਿਰਦੇ ਹਰ ਹਰ ਨਾਮ ਰਸ ਕਮਲਾ ਸੇਵਕ ਦੇ ਸਰਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਦਿਸ ਨਾਨਕ ਮੰਤਨ ਜਿਸ ਪ੍ਰਭ ਹਸੇ ਹੋ ਸਤ ਕੁਰਬਾਣੇ ਤਿਸ ਜਿਨ ਕੋ ਪੂਰਬ ਦਿਖਿਆ ਰਸ ਜਿਨਾ ਸਿਉ ਤਿਸ ਪੌੜੀ ਜੋ ਬੂਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਭਣਿਆ ਬਹੁਤ ਵਡਾਈਆਂ ਸਾਹਿਬ ਨੈ ਜਾਹੀ ਗਣੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾ ਸੱਚੀ ਗੁਣ ਮਣੀਆਂ ਨਾਨਕ ਸੰਤ ਸਵਾਰੇ ਪਾਰਨਮ ਸੱਚੇ ਸੋ ਬਣਿਆ ਸਲੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਸਿਸਰੀ ਕਿਉਂ ਮਨ ਰਹੇ ਹਜੂਰ ਗੁਰਮੁਖ ਜਨਮ ਗਵਾਇਆ ਝੂਠੇ ਲਾਲਚ ਗੁਰ ਨਾਨਕ ਬਖਸ਼ ਮਲਾਇਨ ਸੱਚੇ ਸ਼ਬਦ ਹਜੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅੰਧੇ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਬੜਭਾਗੀ ਹਰ ਪਾਇਆ ਪੂਰਨ ਪਰਮਾਨੰਦ ਜੇ ਨਾਨਕ ਨਾਮ ਸਲਾਹਿਆ ਬਹੁੜ ਨਾ ਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਣ ਗੁਰੂ ਆਵੇ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ ਸਤਸੰਗਤ ਨਾਲ ਰਲਾਵੇ ਜਿਉਂ ਮੀਂਹ ਪੁੱਠੇ ਗਲੀਆਂ ਨਾਲਿਆਂ ਟੋਬਿਆਂ ਦਾ ਜਲ ਜਾਇ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਹੋਏ ਪਾਵਨ ਹੋ ਜਾਵੇ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲੀਏ ਤਿਸ ਨਾ ਭੁੱਖ ਉਤਰੇ ਹਰ ਸ਼ਾਂਤੜ ਆਵੇ ਨਾਨਕੇ ਚਰਜ ਦੇਖੋ ਮੇਰੇ ਹਰ ਸੱਚੇ ਸੋਹਕਾ ਕਜੇ ਸਤਿਗੁਰ ਨੂੰ ਮੰਨੇ ਸੋ ਸਭ ਨਾ ਪਾਵੇ ਸੁਧ ਬਲਾਵਲ ਬਾਣੀ ਭਗਤਾਂ ਕੀ ਕਬੀਰ ਜੀ ਉਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਇਹ ਸੰਸਾਰ ਵੇਖਣਾ ਰਹਿਣ ਕੋ ਪਈਆ ਰੇ ਸੂਦੇ ਸੂਦੇ ਰੇਖ ਚਲੇ ਤੁਮ ਨਿਤਰ ਕੁਤ ਕਦਵਈਆ ਰੇ ਰਹਾਉ ਬਾਰਾ ਬੂਡੇ ਤੁਰਨੇ ਪਈਆ ਸਭੂ ਜਮ ਲੈ ਜਈਆ ਰੇ ਮਾਨਸ ਬਪਰਾ ਮੂਸਾ ਕੀਨੋ ਬੀਚ ਬਲਈਆ ਕਈਆ ਰੇ ਧਨਵੰਤਾ ਔਰ ਨਿਰਧਨ ਮਨੀ ਤਾਂ ਕੀ ਕੁਛ ਨਕਾਨੀ ਰੇ ਰਾਜਾ ਪਰਜਾ ਸੰਕਰ ਮਾਰੇ ਐਸੋ ਕਾਲ ਵਡਾਨੀ ਰੇ ਹਰ ਕੇ ਸੇਵਕ ਜੋ ਹਰ ਪਾਏ ਤਿਨਾਂ ਕੀ ਕਥਾ ਨਰਾਰੀ ਰੇ ਆਵੇ ਨਾ ਜਾਹੇ ਨਾ ਕਬੂ ਮਰਤੇ ਪਾਰ ਬ੍ਰਹਮ ਸਿੰਘਾਰੀ ਰੇ ਪੁੱਤਰ ਕਲੱਤਰ ਲਕਸ਼ਮੀ ਮਾਇਆ ਇਹ ਤਜੇ ਜੀ ਜਾਨੀ ਰੇ ਕਹਿਤ ਕਬੀਰ ਸੁਣੇ ਰੇ ਸੰਤੋ ਮਿਲੇ ਹੈ ਸਾਰੰਗ ਪਾਣੀ ਰੇ ਬੁਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਣੋ ਹਰ ਗੁਣ ਕਥਿਤ ਸੁਨਤ ਬੌਰਾਨੋ ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ ਮੈਂ ਬਿਗਰੇ ਉਪਗਰੇ ਮਤ ਔਰਾ ਰਹੋ ਆਪਣਾ ਬੌਰਾ ਰਾਮ ਕੀ ਉਹ ਬੌਰਾ ਸਤਿਗੁਰ ਜਾਰ ਕੇ ਉਹ ਭਰਮ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਭਰਮ ਭੂਲੋ ਮਤ ਹੋਈ ਸੋ ਬੌਰਾ ਜੋ ਆਪ ਨਾ ਪਛਾਣੇ ਆਪ ਪਛਾਣੇ ਤਾਂ ਇੱਕਾ ਜਾਣੇ ਅਬਹ ਨ ਮਾਤਾ ਸਕਬੂ ਨ ਮਾਤਾ ਕਹਿ ਕਬੀਰ ਰਾਮੇ ਰੰਗਰਾਤਾ ਬੁਲਾਵਤ ਗ੍ਰਹਿ ਤਜ ਬਨਖੰਡ ਜਾਈਏ ਝੁਣ ਖਾਈਏ ਕੰਧਾ ਅਜੋ ਵਿਕਾਰ ਨਾ ਛੋੜੇਗੀ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਭਵਜਲ ਨਿਤ ਪਾਰੀ ਰਾਖ ਰੱਖ ਮੇਰੇ ਬੀਠਲਾ ਜਨ ਸਰਣ ਤੁਮਾਰੀ ਰਹੋ ਵਿਖੇ ਵਿਖੇ ਕਾ ਵਾਸਨਾ ਤਜੀਏ ਨਹ ਜਾਈ ਅਨਕ ਜਤਨ ਕਰ ਰਾਖੀਏ ਫਿਰ ਫਿਰ ਲਪਟਾਈ ਚਰਾ ਜੀਵਨ ਜੋ ਬਨ ਗਿਆ ਕੁਛ ਕੀ ਅਨਾਨੀ ਕਾ ਇਹ ਜੀਰਾ ਨਿਰਮੋਲ ਕੋ ਕੌਡੀ ਲਕਮੀ ਕਾ ਕਹੋ ਕਬੀਰ ਮੇਰੇ ਬਾਦਵਾ ਤੂੰ ਸਰਬ ਬਿਆਸੀ ਤੁਮ ਸਰ ਨਾਹੀ ਬੇਆਲ ਮੋਹ ਸੰਸਰ ਪਾਪੀ ਬਲਾਵਲ ਦਿੱਥ ਟਕੋਰੀ ਗਾਗਰ ਆਨੇ ਲਿਪਤੀਏ ਗਏ ਤਾਨਾ ਬਨਾ ਕਛ ਨ ਸੂਜੇ ਹਰ ਹਰ ਰਸ ਲਿਪਟੇ ਹਮਾਰੇ ਕੋਲ ਕੋਨੇ ਰਾਮ ਕਿਹੋ ਜਬਕਿ ਮਾਲਾ ਦਈ ਟਪੂਤੇ ਤਪਤੇ ਸੁਖ ਨ ਫਿਓ ਰਹੋ ਸੁਨੋ ਜਠਾਣੀ ਸੁਨੋ ਦਰਾਣੀ ਚਰਜ ਇਕ ਭਿਓ ਸਾਤ ਸੂਤਨ ਮੁੰਡੀਅਨ ਖੋਏ ਮੁੰਡੀਆ ਕਿਉਂ ਨਾ ਬੂਹੋ ਸਭ ਸੁਖਾ ਕਾ ਏ ਕਰ ਸਾਮੀ ਜੋ ਗੁਰ ਨਾਮ ਦਿਓ ਸੰਤ ਪ੍ਰਸਾਦ ਕੀ ਪੈ ਜਿਨ ਰਾਖੀ ਹਰਨਾਖ ਨਖ ਵਜਿਓ ਕਰਕੇ ਦੇਵ ਪਿੱਤਰ ਕਿਉ ਛੋਡੀ ਗੁਰ ਕੋ ਸ਼ਬਦ ਲਿਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤਾਂ ਲਇਓ ਧਰਿਓ ਬੁਲਾਵਲ ਤੂੰ ਹਰ ਸਮਾਨ ਨਹੀਂ ਰਾਜਾ ਇਹ ਭੂਪੁੱਤ ਸਭ ਦਿਸ ਚਾਰ ਕੇ ਝੂਠੇ ਕਰਤ ਦੇ ਵਾਜਾ ਰਹੋ ਤੇਰੇ ਜਨ ਸੋ ਹੋਏ ਸੋਈ ਕਤ ਡੋਲੇ ਤੀਨ ਭਵਨ ਪਰ ਛਾਜਾ ਹੱਥ ਫਸਾੜ ਸਕੇ ਉਹ ਜਨ ਕੋ ਬੋਲ ਸਕੇ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਕਹ ਕਬੀਰ ਸੰਸਾ ਭਰਮ ਚੂਕੋ ਧਰੂ ਪ੍ਰਹਲਾਦ ਨੇ ਬਾਜਾ ਬੁਲਾਵਲ ਰਾਖ ਲੇ ਹਮਤੇ ਬਿਗਰੀ ਸੀਰ ਧਰਮ ਜਬ ਭਗਤ ਨ ਕੀਨੀ ਹਉ ਵੀ ਮਨ ਟੇਢੀ ਪਗੜੀ ਰਹੋ ਅਮਰ ਜਾਨ ਸੰਚੀ ਇਹ ਕਾਇਆ ਮਿਥਿਆ ਕਾਚੀ ਗਗਰੀ ਜਿਨੇ ਨਿਵਾਜ ਸਾਜ ਹਮ ਕੀਏ ਤਿਸੇ ਵਿਸਾਰ ਅਵਰ ਲਗਰੀ ਸਿੰਧਕ ਤੋਂ ਸਾਧ ਨਹੀਂ ਕਹੀਓ ਸਰਨ ਪਰੇ ਤੁਮਰੀ ਪਗਈ ਕਹੋ ਕਬੀਰੇ ਬੇਨਤੀ ਸੁਣੀਓ ਮਤ ਘਾਲੋ ਜਮ ਕੀ ਖਬਰੀ ਬਲਾਵਲ ਦਰਮਾਨ ਦੇ ਟਾਂਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੇ ਖੋਲ ਇਕ ਵਾਰ
ਰਹੋ ਤੁਮ ਤਬ ਤਨੀ ਉਧਾਰ ਤਿਆਗੀ। ਸਰਵਣ ਸੁਨੀਅਤ ਸੁਜਸ ਤੁਮਾਰ, ਮਾਂਗੋ ਕਹਿ ਰੰਗ ਸਭ ਦੇਖੋ, ਤੁਮ ਹੀ ਮੇਰੋ ਨਿਸਤਾਰ। ਜੈ ਦੇਵ ਨਾਮਾ ਬਿਪਲ ਸੁਦਾਮਾ, ਤਿਨਕੋ ਕਿਰਪਾ ਪਈ ਹੈ ਅਪਾਰ। ਕਹੋ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇ ਤਨ ਵਾਰ ਬਲਾਵਰ। ਡੰਡਾ ਮੁਦਰਾ ਖਿੰਥਾ ਅਧਾਰੀ, ਤੁਮਕੇ ਭੇਖ ਭਏ ਭੇਖ ਤਾਰੀ। ਆਸਨ ਪਵਰ ਦੂਰ ਕਹਿ ਬਵਰੇ, ਕੋਟ ਖਪਤ ਨਿਥ ਬਵਰੇ ਰਹੋ। ਜੈ ਤੂੰ ਜਾਚਾ ਸ਼ੋਤਰੇ ਬਣ ਭੋਗੀ, ਕਹ ਕਬੀਰ ਕੈਸੋ ਜਗ ਚੋਗੀ। ਬਲਾਵਲ ਇਨ ਮਾਇਆ ਜਗਦੀਸ਼ ਗਸਾਈ, ਤੁਮਰੇ ਚੰਨ ਵਿਸਾਰੇ। ਕਿੰਚਿਤ ਪ੍ਰੀਤ ਨ ਉਪਜੇ ਜਨ ਕੋ, ਜਨ ਕਹਾਂ ਕਰੇ ਬੇਚਾਰੇ ਰਹੋ। ਤ੍ਰਿਗ ਤਨ ਤ੍ਰਿਗ ਧਨ, ਤ੍ਰਿਗ ਹਿ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੁਨੀ। ਇਸ ਮਾਇਆ ਕੋ ਦ੍ਰਿੜ ਰਾਖੋ, ਬਾਂਧੇ ਆਪ ਬਚੈਨੀ। ਕਿਆ ਖੇਤੀ ਕਹਿ ਲੇ ਵਾਦੇ, ਪ੍ਰਪੰਚ ਝੂਠ ਕੋ ਮਾਨਾ। ਕਹ ਕਬੀਲੇ ਅੰਤ ਬਿਕੂਤੇ, ਆਇਆ ਕਾਲ ਨਿਧਾਨਾ। ਬੁਲਾਵ ਸਰੀਰ ਸਰੋਵਰ ਭੀਤਰ ਆਛੇ, ਕਮਲ ਅਨੂਪ ਪਰਮ ਜੋਤ ਪਰ ਖੋਤਮੋ, ਜਾ ਕੇ ਰੇਖ ਨ ਰੂਪ। ਰੇਮਨ ਹਰ ਭਜ ਭ੍ਰਮ ਤਜੋ, ਜਗ ਜੀਵਨ ਰਾਮ ਰਹੋ। ਆਵਤ ਕਛੁਨਾ ਦੀ ਸੇਨਾ ਦੀ ਸੇ, ਜਾਪ ਜੈ ਉਪਜੈ ਬਿਨਸੈ ਤੁਹੀ, ਜੈਸੇ ਪੁਰਨ ਬਨ ਪਾਤ। ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ, ਕਹੋ ਕਬੀਰ ਸੇਵਾ ਕਰੋ ਮਨ ਮੰਝ ਬੁਝਾਰ। ਬਲਾਵਲ ਜਨਮ ਮਰਨ ਕਾ ਭਰਮ ਗਿਆ, ਗੋਬਿੰਦ ਲਿਵ ਲਾਗੀ। ਜੀਵਤ ਸੁਨ ਸਮਾਨਿਆ, ਗੁਰਸਾਖੀ ਜਾਗੀ ਰਹੋ। ਕਾਸੀ ਤੇ ਤਨ ਉਪਜੇ ਤਨ ਕਾਸੀ ਜਾਈ, ਕਾਸੀ ਫੂਟੀ ਪੰਡਤਾ ਤੁਨ ਕਹਾਂ ਸਮਾਈ। ਤ੍ਰਿਕੁਟੀ ਸੰਦ ਮੈਂ ਪੇਖਿਆ, ਘਟੂ ਘਟ ਜਾਗੀ। ਐਸੀ ਬੁੱਧ ਸਮਾਚਰੀ, ਘਟ ਮਹਿ ਤਿਆਗੀ। ਆਪ ਆਪਤੇ ਜਾਣਿਆ ਤੇ ਤੇਜ ਸਮਾਨਾ, ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨਮਾਨਾ। ਬਲਾਵਲ ਚਰਨ ਕਮਲ ਜਾ ਕੇ ਹਿਰਦੇ ਵਸੇ, ਸੋ ਜਨ ਕਿਉ ਡੋਲੇ ਦੇਵ। ਮੋਨੋ ਸਭ ਸੁਖ ਨੌ ਨਿਤ ਆ ਕੇ ਸਹਿਜ, ਸਹਿਜ ਜਸ ਬੋਲੇ ਦੇਵ ਰਹੋ। ਤਾਬੇ ਮਤਿਓ ਜੋ ਸਭ ਵਹਿ ਵੇਖੇ, ਕੁਟਲ ਗਾਂਢ ਜਬ ਖੋਲੇ ਦੇ। ਬਾਰੰਬਾਰ ਮਾਇਆ ਤੇ ਅਟਕੇ ਲੈ ਨਰਜਾ, ਮਨ ਤੋਲੇ ਦੇਵ। ਜੈ ਉਹ ਜਾਈ ਤਹੀ ਸੁਖ ਪਾਵੇ, ਮਾਇਆ ਤਾਸ ਨਾ ਝੋਲੇ ਦੇਵ। ਕਹਿ ਕਬੀਰ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕੀਓ ਲੈ ਦੇਵ। ਬਲਾਵਲ ਬਾਣੀ ਭਗਤ ਨਾਮਦੇਵ ਜੀ ਕੀ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਸਫਲ ਜਨ ਮੋਕੋ ਗੁਰਕੀਨਾ, ਦੁੱਖ ਵਿਸਾਰ ਸੁਖ ਅੰਤਰਲੀਨਾ। ਗਿਆਨ ਅੰਜਨ ਮੋਕੋ ਗੁਰਦੀਨਾ, ਰਾਮ ਨਾਮ ਬਿਨ ਜੀਵਨ ਮਨ ਹੀ ਨਾ ਰਹੋ। ਨਾਮ ਦੇ ਸਿਮਰਨ ਕਰਨ ਜਾਣਾ, ਜਗ ਜੀਵਨ ਸਮਾਨਾ। ਬਲਾਵਲ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਦਾਰਤ ਦੇ ਸਭ ਕੋ ਹੱਸੇ, ਐਸੀ ਦਸਾ ਹਮਾਰੀ। ਆਇਸ਼ਚ ਦਸਾ ਸਿੱਧ ਕਰ ਲੈ ਤੇਰੇ ਸਭ ਕਿਰਪਾ ਤੋਂ ਮਹਾਰੀ। ਤੂੰ ਜਾਣਤ ਬੈ ਕਿਛ ਨਹੀਂ, ਪਵ ਖੰਡਨ ਰਾਮ। ਸਗਲ ਜੀ ਸਰਨਾਗਤੀ, ਪ੍ਰਪੂਰਨ ਕਾਮ ਰਹੋ। ਜੋ ਤੇਰੀ ਸਰਨਾਗਤਾ ਤੇ ਨਾਹੀ ਭਾਰ, ਊਚ ਨੀਚ ਤੁਮ ਤੇ ਤਰੇ ਆਲ ਸੰਸਾਰ। ਕਹਿ ਰਵਿਦਾਸ ਕਥ ਕਥਾ ਬੋ, ਕਾਏ ਕਰੀਜੇ ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੇ। ਬੁਲਾਵਲ ਜਹਿ ਕੁਲ ਸਾਧ ਵੈਸਨੂ ਹੋਏ, ਵਰਨ ਅਵਰਨ ਰੰਕ ਨਹੀਂ ਈਸਰ ਵਿਮਲ ਜਾਸ। ਜਾਨੀ ਏ ਜਗ ਸੋਏ ਰਹੋ, ਬ੍ਰਾਹਮਣ ਬੈਸ ਸੂਦ ਅਰ ਖੱਤਰੀ, ਡੋਮ ਚੰਡਾਰ ਮਲੇਸ਼ ਮਨ ਸੋਏ। ਹੋਏ ਪਨੀਤ ਭਗਵੰਤ ਭਜਨ ਤੇ, ਆਪ ਤਾਰੇ ਤੁਰ ਕੁਲ ਦੋਏ। ਧਨ ਸੋ ਗਾਉ ਧਨ ਸੋ ਠਾਉ, ਧਨ ਪਨੀਤ ਕੁਟੁੰਬ ਸਭ ਲੋਏ। ਜਿਨ ਪੀਆ ਸਾ ਰਸਤੇ, ਅੰਦਸ ਰਸ ਭੰਡਾਰੇ ਬਿਕ ਹੋਏ। ਪੰਡਿਤ ਸੂਰ ਚਰਾਪਤ ਰਾਜਾ, ਭਗਤ ਬਰਾਬਰ ਔਰ ਨ ਕੋਏ। ਜੈਸੇ ਪੁਰੇਨ ਪਾਤ ਰਹੇ ਜਲ ਸੀ, ਮਨ ਰਵਿਦਾਸ ਜਨਮੇ ਜਖੋਏ। ਬਾਣੀ ਸਦਨੇ ਕੀ, ਰਾਗ ਬਲਾਵਲ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਿਰਪਕੰਨਿਆ ਕੇ ਕਾਰਨੇ, ਕਪਿਆ ਪੇਖ ਤਾਰੀ। ਕਾ ਮਾਰਥੀ ਸੋ ਵਾਰਥੀ, ਪੈ ਕੀ ਪੈਰ ਸਵਾਰੀ। ਤਬ ਗੁਣ ਕਹਾਂ ਜਗਤ ਗੁਰਾ, ਕਿਉ ਕਰੁਣਨ ਆਸੇ। ਸੰਗ ਸਰਨ ਕਤ ਜਾਈਏ, ਜਿਉ ਚੁੰਬਕ ਗਰਾਸੇ। ਰਾਓ ਏਕ ਬੂੰਦ ਜਲ ਕਾਰਨੇ, ਚਾਤ੍ਰਿਕ ਦੁੱਖ ਪਾਵੇ। ਪ੍ਰਾਣ ਗਏ ਸਾਗਰ ਮੇਰੇ ਫਨ ਕੰਮ ਨ ਆਵੇ। ਪ੍ਰਾਣ ਸੁਥਾ ਕੇ ਥਿਰ ਨਹੀਂ ਕੈਸੇ, ਬਰਮਾਇਓ ਬੂਡ ਮੋਏ ਨੌਕਾ ਮਿਲੇ ਕਹਿ ਕਹਿ ਚੜਾਇਓ। ਮੈਂ ਨਾਹੀ ਕਿਛ ਹੋ ਨਾਹੀ, ਕਿਛ ਹੋਏ ਨਾ ਮੋਰਾ। ਅਵਸਰ ਲੱਜਾ ਰਾਖ ਲੇ ਸਦਨਾ ਜਨ ਤੋਰਾ। ਇੱਕੋ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ। ਰਾਹ ਗੌਂਡ ਚੌਪਦੀ ਮਹੱਲਾ ਪਹਿਲਾ ਕਰ ਪਹਿਲਾ। ਜੇ ਮਨ ਚਿਤ ਆਸ ਰੱਖੋ ਹਰ ਉਪਰ, ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੇ ਸਭ ਕਿਛ ਜੋ ਜੀ ਵਰਤੇ, ਪ੍ਰਭੂ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਹਰ ਤਿਸ ਕੀ ਆਸ ਕੀਜੇ ਮਨ ਮੇਰੇ, ਜੋ ਸਭ ਮੈਂ ਸਵਾਮੀ ਰਿਹਾ ਸਮਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ, ਜੋ ਬਿਨ ਹਰਾਸ ਅਵਰ ਕੂ ਕਾਹੇ ਕੀ ਕੀਜੇ। ਸੋ ਨਿਫਲ ਆਸਾ ਬਿਰਥੀ ਜਾਈ ਰਹੋ, ਜੋ ਦੀਸੇ ਮਾਹ ਮੋਹ ਕੁਟੁੰਬ ਸਭ। ਮਤਿਸ ਕੀ ਆਸ ਲਗ ਜਨਮ ਗਵਾਈ,
इनके किछ हाथ नहीं कहां करे ए बपड़े इनका वाया कछ न बसाई। मेरे मन आस कर हर प्रीतम अपने की जो तो तारे तेरा कुटुंब सब छड़ाई। जे किस आस अवर रखे पर मित्री मत तू जाने तेरे किते कम आई। यह आस पर मित्री भौ दूजा है खिन मैं झूठ बिच सब जाई। मेरे मन आसा कर हर प्रीतम साचे की जो तेरा कालिया सब थाई पाई। आसा मनसा सब तेरी मेरे स्वामी जैसी तू आस करे तैसा कोई आस कराई। किछ किसी के हाथ नहीं मेरे स्वामी ऐसी मेरे सतगुर बूझ बुझाई। जे नानक की आस तू जाने हर दर्शन देख हर दर्शन तृप्ताई। गुण महला चौथा ऐसा हर सेविये नित त्याइये जो खिन महकिल विख सब करे विनासा। जे हर त्याग अवर की आस कीजे ता हर नैफल सब काल गवासा। मेरे मन हर सेवो सुखदाता स्वामी जिस सेविये सब भुख लहासा। मेरे मन हर ऊपर कीजे परवासा जह जाइए तै नाल मेरा स्वामी हर अपनी पैज रखे जन दासा राओ। जे अपनी विरथा को अबरा पह तो आगे अपनी विरथा बहु बहुत कटासा। अपनी विरथा कहो और अपने स्वामी पै जो तुम्हारे दुख तत्काल कटासा। सुवैसा प्रभ छोड़ अपनी विरथा अबरा पह कहिए अबरा पह कह पन लाज बरासा। जो संसार के कुटुम मित्र पाई दीसे मन मेरे ते सब अपने स्वाय मिलासा। जित दिन उनका स्वाव होए ना आवे तित दिन नेड़े कोई ना टकासा। मेरे मन अपना हर सेव दिन राती जो तद उपकारे दुख सहवासा। तिसका परवासा क्यों कीजे मन मेरे जो औंती अस रख न सकासा। हर जप मंत गुर उपदेश ला जापो तिन अंत छड़ाए जिन हर प्रीत चितासा। जे नानक कंधे ना जपो हर संतो ए छूटन का साचा परवासा। गौण महला चौथा हर सिमर सदा होए आनंद सुख अंतर शांत शीतल मन अपना। जैसे सख्त सूर बहुत जलता गुरसस देखे लै जाए सब तपना। मेरे मन अनदिन ते आए नाम हर जपना जहां कहत दराखे सब ठाई सो ऐसा प्रभ सेव सदा तू अपना। रहो जमे सब निदान सो हर जप मन मेरे गुरमुख खोज लहो हर रतना। जिन हर ते आया तिन हर पाया मेरा स्वामी तिन के चरण मलो हर दसना। शब्द पछाण राम रस पावो ओह उत्तम संत प्यो वड वडना। तिह जन की वड्याई हर आप बधाई ओह कटेगा किसे की कटाई इक तिल तिल तिल तिलना। जिते सुख पावे मन मेरे सदा ते आए नित कर जुड़ना। ये नानक हर दान इक दीजे नित वसे हृदय हर मोही चरणा। कौन महला चौथा जितने शाह पातशाह उमराव सिकदार चौधरी सब मिथ्या झूठ पाओ दूजा जान। हर विनाशी सदा सद थिरल हर विनाशी सदा थिर नहीं चल। तिस मेरे मन भज प्रवान मेरे मन नाम हरि भज सदा दीवान। जो हर मैल पावे गुर बचनी तिस जेवड़ अबर नाही किसी का दान। रहो जितने तरवंत कुलवंत मिलखवंत दीसे मन मेरे सब बिनश जाए जो रंग कुसुम कचाण। हर सत निरंजन सदा सेव मन मेरे जित हर दर कह पावे तू मान। ब्राह्मण खत्री सूद बैस चार बरन चार आश्रम है जो हर त्यावे सो प्रधान। ज्यो चंदन निकट वसे हरड़ पपरा त्यो सत्संगत मिल पतित प्रवान। ओ सब ते ऊंचा सब ते सूचा जाके हृदय वसिया भगवान। जन नानक किसके चरण भगाले जो हर जन नीच जात से कान। गौंड महला पंजवा हरन तरजन जी सबते बढ़ते जे हर कराए ते सा को करिए। सो ऐसा हर सेव सदा मन मेरे जे तुदनु सब तू रख लईये। मेरे मन हर जप नित नित पढ़िए हर बिन को मार जीवाल न साके ता मेरे मन कायत कड़िए। तो हर पंच किया सब करते विच आपे जो तुमिए। हर एक को बोले हर एक को बुलाए गुरपूरे हर एक दखिए। हर अंतर नाले बाहर नाले को किस पासो मन क्या छोरिये। नह कपट सेवा कीजे नह केरी तो मेरे मन सर्व सुख पहिये। जिसने बट सब के छिर जो सकता तो बड़ा सो मेरे मन सदा तियाइये। जे नानक जो हर नाल है तेरे सदा ते आए तू तुद लय छड़िये। कौन महला चौथा हर दर्शन को मेरा मन बहुत अपते जो तिरखा बंत बिन नीर। मेरे मन प्रेम लगा हर तीर।
हमरी वेदन हर प्रभु जाने, मेरे मन अंतर की पीर रहो, मेरे हर प्रीतम की कोई बात सुनावे, मेरे हर प्रीतम की कोई बात सुनावे, सो पाई सो मेरा वीर। मिल मिल सखी गुण कह मेरे, प्रभु के लै सतगुर कीमत धीर, जन नानक की हर आस पचावो, हर दर्शन शांत शरीर चक्का पहला। राग गुण महला पंजवा, चौप दे कर पहला, इको ओंकार सतगुर प्रसाद, सब करता सब भुगता रहो, सुनतो करता पिखत करता, जिष्टो करता दिष्टो करता, उपत करता परलो करता, व्यापत करता लिप्तो करता, भक्तो करता भुक्त करता, आबद करता जात भी करता, निर्गुण करता सरगुण करता, गुरु प्रसाद नानक समदिष्टा गौण महला पंजवा। पाको मीन कपकी न्याई, तू उर्ज रहो कुछ भाई ले, भगतारो सास लेखे लै तो उधरे हर गुण गाई ले, मन समझ छोड़ अवाई ले, अपने रहन कोठा और न पावे, काय पर के जाई ले। जो मैंगल इंद्री रस परे रे, तू लाग परे कुंड भाई दे, जो पंखी कथरोए फिर बिछरे, तिर संगत रत आई ले, जैसे मीन रसन साध बिनस्यो, मूठो मूढ़ लभाई ले, तू हुआ पंच वास बैरी कै, छुटके पर शरण आई ले, हो कृपाल दीन दुख पंजन सम, तुमरे जी जिताई ले, पावो दान सदा दस पेखा, मिल नानक दास दसाई ले। रागौन महला पंजवा, चौप दे कर दूजा, इको ओंकार सतगुर प्रसाद, जी प्राण किए जिन साज, माटी मोह ज्योति रखी निवाज, बर्तन को सब कुछ भोजन पगाए, सो प्राप्त मूड़ा कत जाए, पार ब्रह्म की लागो सेव, गुरते सजे निरंजन देव रहो, जिनकी ये रंग अनेक प्रकार, उपत पर लो निमिख मझार, जाकी गत मंत कही न जाए, सो ब्रह्म मन मेरे थदाते आए, आए न जावे ने चलतनी, बेअंत गुना ताके केतक गनी, लाल नाम जाके परे भंडार, सगर कटा देवे आधार, सतपुरख कज नौ मिटे निमिख जस गौ, बाल सफाई भगतन को मीत, प्राण आधार नानक हित चीत। गौण महला पंजवा, नाम संकीनो विहार, नामे ही मन का आधार, नाम चित कीनी ओट, नाम जप मिटे सब पाप कोट, रास दी हर एको नाम, मन का इष्ट गुरु संग ध्यान रहो, नाम हमारे जी की रास, नामो संगी जत का जात, नामो ही मन लागा मीठा, जल थल सब मैं नामो डीठा, नामो उधर गए मुख खुजरे, नामे सगल पुर उधरे, नाम हमारे कार्य सीध, नाम संगे मनुआ गीत, नामे ही हम निरपो पहे, नामे आवण जावण रहे, गुरपूरे मेले गुण दास को, नानक सुख सहज निवास, गौण महला पंजवा, निमाणे को देतो मान, सगल भूखे को करता दान, गर्भ कोर में राखन और जिस ठाकर को सदा नमस्कार, ऐसो ब्रह्म आसो प्रभ मन माहे ते आए, कट अवकटित कथि सहाय रहो, रंक रहो जाके एक समान, की था सगल पुराण, बियो पूछना मसलत तेरे, जोश करो सो आप है करे, जाका अंत न जानस खोए, आपे आप निरंजन सोए, आप कार आप निरंकार, कटकट सबकट आधार, नाम रंग भक्त पाए लाल, जस करते संत सदा निहाल, नाम रंग जिन भय अगाए, नानक तिंजन लागे पाए। गौड़ी महला पंजवा, जाके संगे मन निर्मल, जाके संग हर हर सिमरन, जाके संग किलवे खोए नाथ, जाके संग हृदय प्रगास, से संतन हर के मेरे मीत, केवल नाम गाइए जाके नीत रहो, जाके मंत्र हर हर मन वसे, जाके उपदेश परम पौ नसे, जाके कीर्तन निर्मल सार, जाके रिन बांछे संसार, कोट पथ जाके संग अधार, एक निरंकार जाक नाम धार, सर्व जिया का जाना पियो, कृपा निधान रंजन देओ, पार ब्रह्म जप भाई कृपाल, तब भेटे गुरसाध दयाल, दिन रह नानक नाम त्याई, सुख सहज आनंद हरदाए। गौण महला पंजवा, मन की मूर्त मन में ध्यान, गुर के शब्द मंत्र मन मान, गुर के चरण हृदय लै तारो, गुर पार ब्रह्म सदा नमस्कारो, मत को परम भुले संसार, गुरबिन कोई न उतरस पार हो, भूले को गुर मार्ग पाया, अवर त्या घर भक्ति लाया, जन्म मरण की त्रास मिटाई, गुर पूरे की बेअंत उड़ाई, गुर प्रसाद डुब कमल बेघास, अंधकार में प्या प्रगास, जिनकी आसो गुर ते जानिया, गुर कृपा ते मुग्ध मन मानिया, गुर करता गुर करने जो, गुर परमेश्वर है भी हो, कहो नानक प्रभ एह जिनाई, बिन गुर मुक्त न पाइये पाई। गौण महला पंजवा, गुरु गुरु गुर कर मन मोर,
ਗੁਰੂ ਬਿਨਾ ਮੈਂ ਨਾ ਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੇ ਦਾਤ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੇ ਸੋ ਪ੍ਰਵਾਨ ਰਹੋ। ਗੁਰ ਚਰਨੀ ਜਾ ਕਾ ਮਨ ਲਾਗੈ, ਦੁਖ ਦਰਦ ਪਰਮਤਾ ਕਾ ਭਾਗੈ। ਗੁਰ ਕੀ ਸੇਵਾ ਪਾਏ ਮਾਨ, ਗੁਰ ਉੱਪਰ ਸਦਾ ਕੁਰਬਾਨ। ਗੁਰ ਕਾ ਦਰਸ਼ਨ ਦੇਖ ਨਿਆਲ, ਗੁਰ ਕੇ ਸੇਵਕ ਕੀ ਪੂਰਨ ਕਾਲ। ਗੁਰ ਕੇ ਸੇਵਕੋ ਦੁੱਖ ਨਾ ਵਿਆਪੇ, ਗੁਰ ਕਾ ਸੇਵਕ ਦੈ ਜਿਸ ਚਾਪੇ। ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਕੋ ਰਿਹਾ ਸਮਾਏ। ਕਹੋ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਨੀ ਤਾਕਾ ਮਨ ਲਾ, ਗੌਣ ਮਹੱਲਾ ਪੰਜਵਾਂ। ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵਾਨ। ਗੁਰ ਮੇਰਾ ਦੇਉ ਅਲਖ ਭਿਓ, ਸਰਬ ਪੂਜ ਚਰਨ ਗੁਰ ਸਿਓ। ਗੁਰਬਿਨ ਅਵਰ ਨਾਹੀ ਮੈਂ ਥਾਉ, ਵੰਦਨ ਜਪ ਗੁਰੂ ਗੁਰ ਨਾਉ ਰਾਓ। ਗੁਰ ਮੇਰਾ ਗਿਆਨ, ਗੁਰ ਹਿਰਦੇ ਧਿਆਨ, ਗੁਰ ਗੋਪਾਲ ਪੁਰਖ ਭਗਵਾਨ। ਗੁਰ ਕੀ ਸਨ ਰਹੋ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਬਹੁ ਤਾਰੇ ਪਉ ਪਾਰ, ਗੁਰ ਸੇਵਾ ਜਮਤੇ ਛੁਟਕਾਰ। ਅੰਧਕਾਰ ਮੈਂ ਗੁਰਮੰਤਰ ਉਜਾਰਾ, ਗੁਰ ਕੇ ਸੰਗ ਸਗਲ ਨਿਸਤਾਰਾ। ਗੁਰਪੂਰਾ ਪਾਈਏ ਬਟਪਾਗੀ, ਗੁਰ ਕੀ ਸੇਵਾ ਦੁੱਖ ਨਾ ਲਾਗੀ। ਗੁਰ ਕਾ ਸ਼ਬਦ ਨਾ ਮੇਟੇ ਕੋਏ, ਗੁਰ ਨਾਨਕ ਨਾਨਕ ਹਰ ਸੋਏ। ਗੁਣ ਮਹੱਲਾ ਪੰਜਵਾਂ, ਰਾਮ ਰਾਮ ਸੰਗ ਕਰਵੇ ਉਹਾਰ। ਰਾਮ ਰਾਮ ਰਾਮ ਪ੍ਰਾਣ ਉਧਾਰ, ਰਾਮ ਰਾਮ ਰਾਮ ਕੀਰਤਨ ਗਾਏ, ਰਮਤ ਰਾਮ ਸਵਰਿਓ ਸਮਾਏ। ਸੰਤ ਜਨਾ ਮਿਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ ਰਹੋ। ਰਾਮ ਰਾਮ ਤਨ ਸੰਚ ਭੰਡਾਰ, ਰਾਮ ਰਾਮ ਰਾਮ ਕਰ ਆਹਾਰ। ਰਾਮ ਰਾਮ ਬਿਸਰ ਨਹੀਂ ਜਾਏ, ਕਰ ਕਿਰਪਾ ਗੁਰਦੀਆ ਬਤਾਏ। ਰਾਮ ਰਾਮ ਰਾਮ ਸਦਾ ਸਹਾਏ, ਰਾਮ ਰਾਮ ਰਾਮ ਨਿਵਲਾਏ। ਰਾਮ ਰਾਮ ਜਪ ਨਿਰਮਲ ਪਏ, ਜਨਮ ਜਨ ਕੇ ਕਿਲਬਿਕ ਗਏ। ਰਮਤ ਰਾਮ ਜਨਮ ਮਰਨ ਨਿਵਾਰੇ, ਉਚਿਤ ਰਾਮ ਪੈ ਪਾਰ ਉਤਾਰੇ। ਸਭ ਦੇ ਉੱਚ ਰਾਮ ਪ੍ਰਗਾਸ, ਨਿਸਵਾਸਰ ਜਪ ਨਾਨਕ ਦਾਸ। ਗੌਣ ਮਹੱਲਾ ਪੰਜਵਾਂ, ਉਨਕੋ ਖਸਮ ਕੀ ਨੀ ਠਾਕਾਰੇ, ਦਾਸ ਸੰਗਤੇ ਮਾਰ ਬਿਦਾਰੇ। ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਰਾਮ ਜਿਨਾ ਮਿਨ ਮੰਗਲ ਗਾਇਆ। ਸਗਲ ਸਿੱਚ ਕੇ ਪੰਸਕਦਾਰ, ਰਾਮ ਭਗਤ ਕੋ ਪਾਣੀ ਹਰ ਰਹੋ। ਜਗਤ ਪਾਸਲ ਲਈ ਤੇ ਦਾਨ, ਗੋਬਿੰਦ ਭਗਤ ਕਰੇ ਸਲਾਮ। ਲੂਣ ਲੈ ਸਾਖਤ ਮਤ ਹੋਵੇ, ਸਾਤ ਜਣਾ ਪਗ ਮਲ ਮਲ ਧੋਵੇ। ਪੰਚ ਜਣੇ ਇਕਮਾਏ, ਉਤਪਜ ਖੇਲ ਕਰ ਜਗਤ ਬਿਹਾਏ। ਤੀਨ ਅਣਾ ਕੇ ਸੰਗਰਸ ਰਹੇ, ਇਨਕੋ ਛੋੜ ਉਪਰ ਜਨ ਵਸੇ। ਕਰ ਕਿਰਪਾ ਜਨ ਦੀਏ ਛਡਾਏ, ਜਿਸ ਕੇ ਸਿਧਨ ਰੱਖੇ ਹਟਾਏ। ਕਹੋ ਨਾਨਕ ਭਗਤ ਪ੍ਰਭਸਾਰ, ਬਿਨ ਭਗਤੀ ਸਭ ਹੋਏ ਖੁਆਰ। ਗੌਣ ਮਹੱਲਾ ਪੰਜਵਾਂ, ਕਲ ਕਲੇਸ਼ ਮਿਟੇ ਹਰ ਨਾਏ, ਦੁੱਖ ਬਿਨਸੇ ਸੁੱਕੀ ਨ ਉਠਾਓ। ਜਪ ਜੈ ਅੰਮ੍ਰਿਤ ਨਾਮ ਅਵਗਾਏ, ਸੰਤ ਪ੍ਰਸਾਦ ਸਗਲ ਫਲ ਪਾਏ। ਨਾਮ ਜਪ ਜਨ ਪਾਰ ਪਰੇ, ਜਨਮ ਜਨਮ ਕੇ ਪਾਪ ਹਰੇ ਰਹੋ। ਗੁਰ ਕੇ ਚਰਨ ਦੇ ਉਰਧਾਰੇ, ਅਗਨ ਸਾਗਰ ਤੇ ਉਤਰੇ ਪਾਰੇ। ਜਨਮ ਮਰਨ ਸਭ ਮਿੱਟੀ ਉਪਾਦ, ਪ੍ਰਭ ਸੇ ਉਲਾਗੀ ਸਹਿਜ ਸਮਾਧ। ਥਨ ਥਨ ਅੰਤਰ ਏਕੋ ਸਾਮੀ, ਸਗਲ ਟਾਕਾ ਯੰਤਰ ਜਾਮੀ। ਕਰ ਕਿਰਪਾ ਜਾ ਕੋ ਮਾਤੇ, ਆਠ ਪੈਰ ਪ੍ਰਭ ਕਾ ਨਾਉ ਲੇ। ਜਾ ਕੇ ਅੰਤਰ ਵਸੇ ਪਰਾ ਬਾਪ, ਤਾ ਕੇ ਹਿਰਦੇ ਹੋਏ ਪ੍ਰਗਾਸ। ਭਗਤ ਪਾਏ ਹਰ ਕੀਰਤਨ ਕਰੀਏ, ਜਪ ਪਾਰ ਬ੍ਰਹਮ ਨਾਨਕ ਇਸ ਤਰੀਏ। ਗੌਣ ਮਹੱਲਾ ਪੰਜਵਾਂ, ਗੁਰ ਕੇ ਚਰਨ ਕਮਲ ਨਮਸਕਾਰ। ਕਾਮ ਕ੍ਰੋਧ ਇਸ ਤਨ ਤੇ ਮਾਰ, ਹੋਏ ਰਹੀਏ ਸਗਲ ਕਿਰੀਨਾ। ਘਟ ਘਟ ਰਮੀਏ ਸਭ ਮੈਂ ਚੀਨਾ। ਇਨ ਬਿਦ ਰਮੋ ਗੋਪਾਲ ਗੋਵਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜੇਂਦ ਰਹੋ। ਆਠ ਪੈਰ ਹਰ ਕੇ ਗੁਣ ਗਾਓ, ਜੀ ਪ੍ਰਾਣ ਕੋ ਇਹ ਸੁਆਓ। ਤਜ ਅਭਿਮਾਨ ਜਾਨ ਪ੍ਰਭ ਸੰਗ, ਸਤ ਪ੍ਰਸਾਦ ਹਸਿਓ ਮਨ ਰੰਗ। ਜਿੰਤੂ ਕੀਆ ਤਿਸ ਕੋ ਜਾਣ, ਆਗੇ ਦਰਗਹਿ ਪਾਵੇ ਮਾਣ। ਮਨ ਤਨ ਨਿਰਮਲ ਹੋਏ ਨੇ ਹਾਲ, ਰਸਨਾ ਨਾਮ ਜਪਤ ਗੋਪਾਲ। ਕਰ ਕਿਰਪਾ ਮੇਰੇ ਦੀਨ ਦਿਆਲਾ, ਸਾਧੂ ਕੀ ਮਨ ਮੰਗੇਰ ਵਾਲਾ। ਹੋ ਦਿਆਲ ਦੇਹ ਪ੍ਰਵਦਾਨ, ਨਾਨਕ ਜਪ ਜੀ ਪੇ ਪ੍ਰਭ ਨਾਮ। ਗੌਣ ਮਹੱਲਾ ਪੰਜਵਾਂ, ਧੂਪ ਦੀਪ ਸੇਵਾ ਗੋਪਾਲ। ਅਨਕ ਵਾਰ ਬੰਧਨ ਕਰਤਾਰ, ਪ੍ਰਭ ਕੀ ਸਰਨ ਗਈ ਸਭ ਤਿਆਗ। ਸੁਖ ਪ੍ਰਸੰਨ ਪਏ ਬੜ ਭਾਗ। ਆਠ ਪਹਿਰ ਗਾਈਏ ਗੋਬਿੰਦ, ਤਨ ਧਨ ਪ੍ਰਭ ਕਪ ਕਜਿੰਦ ਰਹੋ। ਹਰ ਗੁਣ ਰਮਤੇ ਆਨੰਦ, ਪਾਰ ਬ੍ਰਹਮ ਪੂਰਨ ਬਖਸੰਦ। ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਨ ਦੁਖ ਮੇਟ ਮਲਾਏ। ਕਰਮ ਧਰਮੇ ਤਤ ਗਿਆਨ, ਸਾਧ ਸੰਗ ਜਪੀਏ ਹਰ ਨਾਮ। ਸਾਗਰ ਧਰ ਬੋਹਤ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਨ ਕਰਨ। ਰਾਖ ਲਈਏ ਆਪਣੀ ਕਿਰਪਾ ਧਾਰ, ਪੰਚ ਦੂਤ ਭਾਗੇ ਵਿਕਰਾਲ। ਜੋ ਜਨਮ ਨ ਕਬੂ ਹਾਰ, ਨਾਨਕ ਅੰਗ ਕੀਆ ਕਰਦਾਰ। ਗੌਣ ਮਹੱਲਾ ਪੰਜਵਾਂ, ਕਰ ਕਿਰਪਾ ਸੁਖ ਆਨੰਦ ਕਰੇ। ਬਾਲਕ ਰਾਖ ਲਈਏ ਗੁਰਦੇਵ, ਪ੍ਰਭ ਕਿਰਪਾਲ ਦਿਆਲ ਗੋਬਿੰਦ। ਜੀ ਜੰਤ ਸਗਲੇ ਬਖਸ਼ੰਦ, ਤੇਰੀ ਸਰਨ ਪ੍ਰਭ ਦੀਨ ਦਿਆਲ। ਪਾਰ ਬ੍ਰਹਮ ਜਪ ਸਦਾ ਨਿਹਾਲ ਰਹੋ, ਪ੍ਰਭ ਦਿਆਲ ਦੂਸਰ ਕੋ ਨਾਹੀ। ਕਟਕਟੇ ਅੰਤਰ ਸਰਵ ਸਮਾਹੀ, ਆਪਣੇ ਦਾਸ ਕਾ ਹਲਤ ਪਲਤ ਸਵਾਰੇ। ਪਤਿਤ ਪਾਵਨ ਪ੍ਰਭ ਸਮਾਰੇ, ਔਕਨ ਕੋ ਸਿਮਰ ਗੋਬਿੰਦ। ਤੰਤ ਮੰਤ ਭਜੀਏ ਭਗਵੰਤ, ਰੋਗ ਸੋਗ ਮਿਟੇ ਪ੍ਰਭ ਧਿਆਏ। ਮਨ ਵੰਚਿਤ ਪੂਰਨ ਫਲ ਪਾਏ, ਕਰਨ ਕਰਨ ਸਮਰੱਥ ਦਿਆਰ। ਸਰਵਨ ਦਾਨ ਮਹਾਂ ਵਿਚਾਰ,
ਨਾਨਕ ਬਖਸ਼ ਲਈਏ ਪ੍ਰਭ ਆਪ ਸਦਾ ਸਦਾ ਇੱਕੋ ਹਰ ਜਾਪ ਗੌਣ ਮਹੱਲਾ ਪੰਜਵਾਂ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰੂ ਚੀਤ ਮੰਤਨ ਕੀ ਸਭ ਮਿਟੇ ਬੁਲਾਏ ਦੁੱਖ ਹਨੇਰਾ ਸਗਲਾ ਜਾਏ ਹਰ ਗੁਣ ਗਾਵਤ ਤਰੀਏ ਸੰਸਾਰ ਬੜਭਾਗੀ ਪਾਈਏ ਪੁਰਖ ਅਪਾਰ ਰਹੋ ਜੋ ਜਨ ਕੇਤੇ ਕੀਰਤਨ ਗੋਪਾਲ ਤਿਸ ਕੋ ਪਹੁ ਨਾ ਸਕੇ ਜਮਕਾਲ ਜਗ ਮੇ ਆਇਆ ਸੋ ਪ੍ਰਵਾਨ ਗੁਰਮੁਖੇ ਆਪਣਾ ਖਸਮ ਪਛਾਣ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਟੇ ਉਨਮਾਦ ਸਦਾ ਹਜੂਰ ਜਾਣੋ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀਏ ਭੰਡਾਰ ਮਿਲ ਸਤਿਗੁਰ ਸਭ ਕਾਟ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਚਰਨੀ ਨਾਨਕ ਮਨ ਲਾਗਾ ਗੌਂਡ ਮਹੱਲਾ ਪੰਜਵਾਂ ਭਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾਂ ਵਿਚਾਰ ਪੰਚ ਦੂਤੈ ਮੰਥ ਤੋ ਸਰਣਾਈ ਪੂਰਨ ਨਾਥ ਜੰਤ ਆਪਣੇ ਕੋ ਦੀਸੇ ਹਾਥ ਰਹੋ ਸਿਮਰ ਸ਼ਾਸਤਰ ਵੇਦ ਪੁਰਾਣ ਪਾਰ ਬ੍ਰਹਮ ਕਾ ਕਰੇ ਵਖਿਆਨ ਜੋਗੀ ਜਤੀ ਵੈਸਨੂ ਰਾਮਦਾਸ ਮਿਤਨਾ ਹੀ ਬ੍ਰਹਮ ਅਵਿਨਾਸ਼ ਕਰਨ ਪਲਾ ਕਰੇ ਸਿਵ ਦੇਵ ਤਿਲ ਨਹੀਂ ਬੂਝੇ ਅਲਖ ਭੇਵ ਪ੍ਰੇਮ ਭਗਤ ਜਿਸੇ ਆਪੇ ਦੇ ਜਗ ਮੈਂ ਬਿਰਲੇ ਕਈ ਕੇ ਮੋਹ ਨਿਰਗੁਣ ਗੁਣ ਕਛੂ ਨਾਹੀ ਸਰਨੁ ਦਾ ਤੇਰੀ ਦਿਸ਼ਟ ਮਾਹੇ ਨਾਨਕ ਦੀਨ ਜਾਚੇ ਤੇਰੀ ਸੇਵ ਕਰ ਕਿਰਪਾ ਦੀਜੇ ਗੁਰਦੇਵ ਕੌਣ ਮਹੱਲਾ ਪੰਜਵਾਂ ਸੰਤ ਕਾ ਲੀਆ ਧਰਤ ਵਧਾਰੋ ਸੰਤ ਕਾ ਨਿੰਦਕ ਕਾਸ਼ਤ ਟਾਰੋ ਸੰਤ ਕੋ ਰਾਖੋਏ ਆਪਣੇ ਜੀ ਨਾਲ ਸੰਤ ਉਧਾਰੋ ਤਤਖਣ ਤਾਲ ਸੋਈ ਸੰਤ ਜੇ ਭਾਵੇ ਰਾਮ ਸੰਤ ਗੋਬਿੰਦ ਕਾ ਏਕੈ ਕਾਮ ਰਹੋ ਸੰਤ ਕੇ ਉਪਰ ਦੇ ਪ੍ਰਭਾਤ ਸੰਤ ਕੇ ਸੰਗ ਵਸੇ ਦਿਨ ਰਾਤ ਸਾ ਸਾ ਸੰਤ ਹੈ ਪ੍ਰਤਪਾਲ ਸੰਤ ਕਾ ਦੋਖੀ ਰਾਜ ਤੇ ਟਾਲ ਸੰਤ ਕੀ ਨਿੰਦਾ ਕਰੋ ਨਾ ਕੋਏ ਜੋ ਨਿੰਦੇ ਤਿਸ ਕਾ ਪਤਨ ਹੋਏ ਜਿਸ ਕੋ ਰਾਖੇ ਸਿਰਜਨ ਹਾਰ ਜੱਟ ਮਾਰੋ ਸਗਲ ਸੰਸਾਰ ਪ੍ਰਭ ਆਪਣੇ ਕਾ ਪਿਆਵੇ ਸਾਸ ਜਿਉ ਪਿੰਡ ਸਭ ਤਿਸ ਕੀ ਰਾਸ ਨਾਨਕ ਉਪਜੀ ਪ੍ਰਤੀਤ ਮਨਮੁਖਾਰ ਗੁਰਮੁਖ ਸਦਜੀਤ ਗੌਣ ਮਹੱਲਾ ਪੰਜਵਾਂ ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਮਰਥ ਪਾਪ ਪਲਾਇਣ ਰਹਾਓ ਨਾਰਾਇਣ ਮੈਂ ਨਾਰਾਇਣ ਸਭ ਮਹਿ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਿਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮੈਂ ਆਧਾਰ ਨਾਰਾਇਣ ਬਹੁਤ ਸੰਸਾਰ ਨਾਰਾਇਣ ਕਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਗ ਨਿਦਾਇਣ ਨਾਰਾਇਣ ਸਤ ਸਦ ਬਖਸ਼ੰਦ ਨਾਰਾਇਣ ਕੀ ਦੇ ਸੁਖ ਆਨੰਦ ਨਾਰਾਇਣ ਪ੍ਰਗਟ ਕੀ ਦੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਮਸਤ ਗੋਚਰ ਗੁਣ ਮਿਲ ਰਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੁੜ ਮਹੱਲਾ ਪੰਜਵਾਂ ਜਾ ਕੋ ਰਾਖੇ ਰਾਖਨ ਹਾਰ ਤੇ ਇਸ ਕਾ ਅੰਗ ਕਰੇ ਨਿਰੰਕਾਰ ਰਹੋ ਮਾਤ ਘਰ ਮੈਂ ਅਗਨ ਜੋਹੇ ਕਾਮ ਕ੍ਰੋਧ ਲੋਭ ਮੋਹ ਨ ਪੋਹੇ ਸਤਸੰਗ ਜਪੇ ਨਿਰੰਕਾਰ ਨਿੰਦਕੇ ਮੂੰਹ ਲਾਗੇ ਛਾਰ ਰਾਮ ਕਵਚ ਦਾਸ ਕਾ ਸਨਾਹੋ ਦੂਤ ਦੋਸ਼ਟ ਕਿਸ ਪਾਤ ਨਾਏ ਜੋ ਜੋ ਗਰਵ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਣਾਏ ਜੋ ਜੋ ਸਰਨ ਪਿਆ ਹਰ ਰਾਏ ਸੋ ਦਾਸ ਰੱਖਿਆ ਆਪਣੇ ਕੰਠ ਲਾਏ ਜਾ ਕੋ ਬਹੁਤ ਕਰੇ ਅਹੰਕਾਰ ਉਹ ਕਿਨ ਮੈਂ ਰੁਲਤਾ ਕਾਕੂ ਨਾਲ ਹੈ ਵੀ ਸਾਚਾ ਓਣਾਰ ਸਦਾ ਸਦਾ ਜਾਈ ਬਲਿਆਰ ਆਪਣੇ ਦਾਸ ਰੱਖੇ ਕਿਰਪਾ ਤਾਰ ਨਾਨਕੇ ਪ੍ਰਾਣ ਉਧਾਰ ਗੌਣ ਮਹੱਲਾ ਪੰਜਵਾਂ ਚਰਜ ਕਥਾ ਮੈਂ ਆਨੂਪ ਆਤਮਾ ਪਾਰ ਬ੍ਰਹਮ ਕਾ ਰੂਪ ਰਹੋ ਨਾ ਇਹ ਬੂਡਾ ਨਾ ਹੇ ਬਾਲਾ ਨਾ ਹੇ ਸੂਪ ਨਹੀਂ ਜਮਜਾਲਾ ਨਾ ਹੇ ਬਿਨਸੇ ਨਾ ਹੇ ਜਾਏ ਆਪ ਜਗਾਦੀ ਰਿਹਾ ਸਮਾਏ ਨਾ ਇਸ ਉਸ ਨਹੀਂ ਇਸ ਸੀਤ ਨਾ ਇਸ ਦੁਸ਼ਣ ਨਾ ਇਸ ਮੀਤ ਨਾ ਇਸ ਹਰਕ ਨਹੀਂ ਇਸ ਸੋਗ ਸਭ ਚ ਇਸ ਕਾ ਇਹ ਕਰਨੇ ਯੋਗ ਨਾ ਇਸ ਪਾਪ ਨਹੀਂ ਇਸ ਮਾਇਆ ਇਹ ਅਪਰੰਪਰ ਹੋਤਾ ਆਇਆ ਪਾਪ ਪੁਨਕਾਏ ਮਾਂ ਲੇਪ ਨਾ ਲਾਗੇ ਕਟਕਟੇ ਅੰਤਰ ਸਦੀ ਜਾਗੇ ਤੀਰ ਗੁਣਾ ਇੱਕ ਸਖਤ ਉਪਾਇਆ ਮਹਾ ਮਾਇਆ ਤਾ ਕੀ ਹੈ ਛਾਇਆ ਅਛਲ ਅਛੇਦ ਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾ ਕੀ ਗਤ ਕਛੂ ਨਾ ਪਾਏ ਨਾਨਕ ਤਾ ਕੇ ਬਲ ਬਲ ਜਾਏ ਗੌਣ ਮਹੱਲਾ ਪੰਜਵਾਂ ਸੰਤਨ ਕੇ ਬਲਿਹਾਰੇ ਜਾਓ ਸੰਤਨ ਕੇ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਕਿਲ ਵਿੱਚ ਸਭ ਗਾਏ ਸੰਤ ਸਰਨ ਬੜਭਾਗੀ ਪਾਏ ਨਾਮ ਜਪਤ ਵਿੱਚ ਬਿਘਨ ਨਾ ਵਿਆਪੇ ਗੁਰ ਪ੍ਰਸਾਦ ਆਪਣਾ ਪ੍ਰਭ ਜਾਪੇ ਰਹੋ ਪਾਰ ਬ੍ਰਹਮ ਜਪ ਹੋਏ ਦਿਆਲ ਸਾਧੂ ਜਨ ਕੀ ਕਰੇ ਰਵਾਲ ਕਾਮ ਕ੍ਰੋਧ ਇਸ ਤਨ ਤੇ ਜਾਏ ਰਾਮ ਰਤਨ ਵਸੇ ਬਣੇ ਆਏ ਸਫਲ ਜਨਮ ਤਾਕਾ ਪ੍ਰਵਾਨ ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੇ ਜਨਮ ਜਨਮ ਕਾ ਸੋਆ ਜਾਗੇ ਚਰਨ ਕਮਲ ਜਾਕਾ ਆਧਾਰ ਗੁਣ ਗੋਬਿੰਦ ਰਹੋ ਸੱਚ ਬਾਪਾਰ ਦਾਸ ਜਨਾ ਕੀ ਮਨਸਾ ਪੂਰਨਾਨ ਸੁਖ ਪਾਵੇ ਜਨ ਧੂਰ ਰਾਗ ਗੌਂਡ ਅਸ਼ਟਪਦੀਆਂ ਮਹੱਲਾ ਪੰਜਵਾਂ ਕਰ ਦੂਜਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇ ਸਫਲ ਬੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਉਦਾਤਾ ਆਨ ਪੈਰ ਆਠ ਪਹਿਰ
ਨਾਮ ਰੰਗ ਲਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਨ ਹਾਰਾਓ ਪਾਤਸ਼ਾਹ ਸ਼ਾਹ ਮਰਾਓ ਪਤਿਆਈ ਆ ਦੁਸ਼ਟ ਅੰਕਾਰੀ ਮਾਰ ਪਚਾਏ ਨਿੰਦਕ ਕੇ ਮੁਕੀਨੋ ਰੋਵ ਜੈ ਜੈਕਾਰ ਕਰੇ ਸਭ ਲੋਕ ਸੰਤਨ ਕੇ ਮਨ ਮਹਾ ਆਨੰਦ ਸੰਤ ਜਪੈ ਗੁਰਦੇਵ ਭਗਵੰਤ ਸੰਗਤ ਕੇ ਮੁਖ ਪੂਜਲ ਪਏ ਸਗਲ ਥਾਂ ਨਿੰਦਕ ਕੇ ਗਏ ਸਾ ਸਾ ਚਿੰਨ ਸਦਾ ਸੇ ਲਾਹੇ ਪਾਰ ਬ੍ਰਹਮ ਗੁਰ ਬੇਪਰਵਾਹੇ ਸਗਲ ਤੈ ਮਿਟੇ ਜਾ ਕੀ ਸਰਣ ਨਿੰਦਕ ਮਾਰ ਪਾਏ ਸਭ ਧਰਨ ਜਨਕੀ ਨਿੰਦਾ ਕਰੇ ਨਾ ਕੋਈ ਜੋ ਕਰੇ ਸੋ ਦੁਖਿਆ ਹੋਏ ਆਠ ਪੈਰ ਜਨ ਏਕ ਧਿਆਏ ਜਮੂਆ ਤਾ ਕੇ ਨਿਕਟਣ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਫਲ ਮਾਨੇ ਨਿੰਦਕ ਬੇਕਾਰੀ ਗੁਰ ਕੇ ਸਤਿਗੁਰੂ ਤੇ ਆਏ ਜਿਨ ਬਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸੰਤ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਦੇ ਧਰਿਆ ਸਤਿਗੁਰ ਧਰ ਤੇਰੀ ਕਰ ਕਿਰਪਾ ਰਾਖੋ ਜਨ ਕੇਰੀ ਕਹ ਨਾਨਕ ਸਕੂਲ ਪਰਿਹਾਰੀ ਜਾ ਕੇ ਸਿਮਰਨ ਫੈਟ ਸਵਾਰੀ ਰਾਗ ਗੌਂਡ ਪਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਸੰਤ ਮੇਰੇ ਕਿ ਸੁਣੀਆਂ ਕਹੀਏ ਮੇਰੇ ਸੰਤ ਮਸਤ ਕਰ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਵ ਰਹੀਏ ਰਹਾਓ ਸੰਤ ਸਿਉ ਬੋਲੇ ਪੁਰਪਕਾਰੀ ਮੂਰਖ ਸਿਉ ਬੋਲੇ ਚਖਮਾਰੀ ਬੋਲਤ ਬੋਲਤ ਬੜੇ ਵਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਹਿ ਕਬੀਰ ਚੂਚਾ ਕੱਟ ਬੋਲੇ ਭਰਿਆ ਹੋਏ ਸੁਖ ਬਿਨਾ ਡੋਲੇ ਕੌਣ ਨਰੂ ਮਰੇ ਨਰਕਾਮ ਨਾਵੇ ਪਸ਼ੂ ਮਰੇ ਦਸ ਕਾਠ ਸਵਾਰੇ ਆਪਣੇ ਕਰਮ ਕੀਕਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਰਹੋ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਹ ਜਲੇ ਜੈਸੇ ਘਾਸ ਕਪੂਲਾ ਕਹੋ ਕਬੀਰ ਤਬ ਹੀ ਨਰ ਜਾਗੇ ਜਮ ਕਾ ਡੰਡ ਮੂੰਡ ਮੈਂ ਲਾਗੇ ਕੌਂਡ ਆਕਾਸ਼ ਗਗਨ ਪਤਾਲ ਗਗਨ ਹੈ ਚੌਂਜਤ ਗਗਨ ਰਹਾਈ ਲੇ ਆਨੰਦ ਮੂਲ ਸਦਾ ਪ੍ਰਖੋਤਮ ਕਟ ਬਿਨਸੇ ਗਗਨ ਅਜਾਈ ਲੇ ਮੋਹ ਬਿਰਾਗ ਪਿਓ ਜੀਵ ਆਦਿ ਕਹਾਂ ਗੇ ਹੋ ਰਹੋ ਪੰਚ ਤਤ ਮਿਲ ਕਾਇਆ ਕੀ ਨੀ ਤੈ ਕਾ ਤੇ ਕੀਨ ਰੇ ਕਰਮ ਬਤਮ ਜੀਓ ਕਹਿਤੋ ਕਰਮ ਹੈ ਕਰਨ ਜੀ ਦੀਨ ਰੇ ਹਰ ਮਨ ਤਨ ਮੈਂ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਈ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋਈ ਰੇ ਰਾਹ ਗੋਡ ਬਾਣੀ ਕਬੀਰ ਜੀਓ ਕੀ ਕਰ ਦੂਜਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਮੇਲਾ ਕਰ ਡਾਰੋ ਹਸਤੀ ਕਰੋ ਮੂੰਡ ਮੈਂ ਮਾਰੋ ਹਸਤ ਪਾ ਕੇ ਚੀਸਾ ਮਾਰੇ ਅਹ ਮੂਰਤ ਕਹਿ ਹਾਂ ਬਰਿਹਾਰੇ ਆਹ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬੱਕੋ ਹਸਤੀ ਤੋਰ ਰਹੋ ਹੇ ਮਹਾਵਤ ਤੁਸੀਂ ਡਾਰੋ ਕਾਠ ਇਸੇ ਤਰ੍ਹਾਂ ਵੋ ਕਾਲੋ ਸਾਠ ਹਸਤ ਨ ਤੋਰੇ ਧਰੇ ਤੇ ਆਨ ਵਾਕੇ ਹਿਰਦੇ ਵਸੇ ਭਗਵਾਨ ਕਿਆ ਪਰਾ ਸੰਤ ਹੈ ਕੀਨਾ ਬਾਂਧ ਝੂਠ ਕੋ ਦੀਨਾ ਕੁੰਚਰ ਪੋਟ ਲੈ ਲੈ ਨ ਸਖਾਰੇ ਬੂਝੀ ਨਹੀਂ ਕਾਜੀ ਅੰਧਿਆਰੇ ਤੀਨ ਵਾਰ ਪਤੀਆ ਪਰ ਨੀਨਾ ਮਨ ਕਠੋਰ ਅਜਹੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦਮ ਕੀ ਜੈਂਦ ਗੌਂਡ ਨਾ ਇਹ ਮਾਨਸ ਨਾ ਦਿਓ ਨਾ ਹੇ ਜਤੀ ਕਾਵੇ ਸਿਓ ਨਾ ਏ ਜੋਗੀ ਨਾ ਬਧੂਤਾ ਨਾ ਏ ਸਮਾਈ ਨ ਕਾਹੂ ਪੂਤਾ ਇਹ ਮੰਦਰ ਮੈਂ ਕੌਣ ਵਸਾਈ ਤਾ ਕਾਂਤ ਨ ਕਉ ਉਪਾਈ ਰਹੋ ਨਾ ਏ ਗ੍ਰਹੀ ਨਾ ਏ ਉਦਾਸੀ ਨਾ ਹੇ ਰਾਜ ਨਾ ਭੀਖ ਮੰਗਾਸੀ ਨਾ ਇਸ ਪਿੰਡ ਕਰ ਤੂ ਰਾਤੀ ਨਾ ਏ ਬ੍ਰਾਹਮਣ ਨਾ ਏ ਖਾਤੀ ਨਾ ਹੀ ਤਪਾ ਕਹਾਵੇ ਸੇਖ ਨਾ ਹੀ ਜੀਵੇ ਨਾ ਮਰਦਾ ਦੇਖ ਇਸ ਮਤ ਕੋ ਜੇ ਕੋ ਰੋਵੇ ਜੋ ਰੋਵੇ ਸੋਈ ਪਤ ਖੋਵੇ ਗੁਰਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਾਇਆ ਕਹਿ ਕਬੀਰ ਇਸ ਰਾਮ ਕੀ ਅੰਸ ਜਸ ਕਾਗਜ ਮਰ ਮਿਟੇ ਨਾ ਮਾਨਸ ਗੌਂਡ ਟੂਟੇ ਤਾਗੇ ਖੁੱਟੀ ਪਾਨ ਦੁਆਰ ਉਪਰ ਚਲਕਾਵੇ ਖਾਨ ਕੂਚ ਬਿਹਾਰੇ ਪੂਏ ਫਾਲ ਇਹ ਮੁੰਡਿਆ ਸਿਰ ਢਲਬੋ ਕਾਲ ਇਹ ਮੁੰਡਿਆ ਸਗਲੋ ਦਰਬ ਕੋਈ ਆਵਤ ਜਾਤ ਨਕਸਰ ਸੋਈ ਰਹੋ ਤਰੀ ਕੀ ਤੁਰੀ ਨਾਰ ਕੀ ਛੋਟੀ ਬਾਤਾ ਰਾਮ ਨਾਮ ਬਾਕਾ ਮਨ ਰਾਤਾ ਲੜਕੀ ਲੜਕਣ ਖੋਬੋ ਨਾ ਹੈ ਮੁੰਡਿਆ ਅੰਦਰ ਥਾਪੇ ਜਾਏ ਏਕ ਦੋ ਮੰਦਰ ਇੱਕ ਦੋ ਬਾਟ ਹਮਕੋ ਸਾਬਰ ਉਨਕੋ ਖਟਕਾਟ ਮੁੰਡਿਆ ਬੁੱਢ ਕੀ ਟੇਕ ਮੁੰਡ ਪਲੋਸ ਕਮਰ ਬਦ ਬੋਧੀ ਹਮਕੋ ਜਾਬਨ ਉਨਕੀ ਰੋਟੀ ਮੁੰਡਿਆ ਮੁੰਡਿਆ ਹੋਏ ਏਕ ਇਹ ਮੁੰਡਿਆ ਬੁੱਢ ਕੀ ਟੇਕ ਸੁਨੰਦ ਪੀਰ ਮੁੰਡਿਆਂ ਨੂੰ ਪੜਸਰਨ ਕਬੀਰ ਗੌਂਡ ਖਸਮ ਕਰੇ ਤੋ ਨਾਰ ਨਾ ਰੋਵੇ ਉਸ ਰਖਵਾਰਾ ਔਰੇ ਹੋਵੇ ਰਖਵਾਰੇ ਕਾ ਹੋਏ ਬੇਨਾਸ ਆਗੇ ਨਰਕੀ ਹਾਂ ਭੋਗ ਵਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹੋ ਸੁਹਾਗਨ ਗਲ ਸੋਹੇ ਹਾਰ ਸੰਤ ਕੋ ਬਿਖ ਬਿਕਸੇ ਸੰਸਾਰ ਕਰ ਸਿੰਗਾਰ ਬਹਿ ਕਪਿਆਰੀ ਸੰਤ ਕੀ ਛੁਟਕੀ ਫਿਰੇ ਵਿਚਾਰੀ ਸੰਤ ਪਾਗੋ ਪਾਛੇ ਪਰੇ ਗੁਰਪ੍ਰਸਾਦੀ ਮਾਹਰੋ ਡਰੇ ਸਾਖਤ ਕੀ ਜੋ ਪਿੰਡ ਪਰਾਇਣ ਹਮਕੋ ਦੇਸ਼ਟ ਪਰੇ ਤਿਕ ਡਾਇਣ ਹਮ ਤਿਸਕਾ ਬੋ ਜਾਣਿਆ ਭਿਓ ਜਪ ਹੋਏ ਕਿਰਪਾਲ ਮੇਰੇ ਗੁਰਦੇਓ ਕਹਿ ਕਿ ਵੀਰਾ ਬਾਹਰ ਪਰੀ ਸੰਸਾਰੇ ਕੇ ਅੰਚਰ ਲਰੀ ਗੌਣ ਗ੍ਰਹਿ ਸੋਭਾ ਜਾ ਕੇ ਹੈ ਨਾਹੀ ਆਵਤ ਪਈਆ ਖੁਦੇ ਜਾਹੀ ਵਾਕੀ ਅੰਤਰ ਨਹੀਂ ਸੰਤੋਖ ਪਿੰਨ ਸੁਹਾਗਣ ਲਾਗੇ ਦੋਖ ਧਨ ਸੁਹਾਗਣ ਮਹਾਪਵੀਤ ਤਪੇ ਤਪੀ ਸਰ ਡੋਲੇ ਜੀਤ ਰਹੋ ਸੁਹਾਗਨ ਕਿਰਪਨ ਕੀ ਪੂਤੀ ਸੇਵਕ ਤਰ ਜਗਤ ਸਿਉ ਸੂਤੀ ਸਾਧੂ ਕੇ ਟਾਂਡੀ ਦਰਬਾਰ ਸਰਨ ਤੇਰੀ ਕੁਮਾ ਕੋ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਭਗਨੇਵਰ ਛਨਕ ਛਨਹਰੀ ਜੁਲਕ ਪ੍ਰਾਣ ਤੋਲਕ ਸੰਗੇ ਨਾਨ ਚਲੀ ਬੇਗ ਉੱਠ ਨੰਗੇ
ਸੁਹਾਗਰ ਪਵਿੱਤਰਾ ਡੀਆ ਦਸ ਅੱਠ ਪੁਰਾਣ ਤੀਰਥ ਰਸਕੀਆ ਬ੍ਰਹਮਾ ਵਿਸ਼ਨ ਮੇ ਸਰਬੇਦੇ ਬੜੇ ਪੂਪਤ ਰਾਜ ਹੈ ਛੇਦੇ ਸੁਹਾਗਨ ਉਰਵਾਰ ਨਾ ਪਾਰ ਨਾਚ ਨਰਤ ਕੇ ਸੰਗ ਵਿਦਵਾਰ ਪੰਚ ਨਰਤ ਐਮਟੇ ਛੂਟੇ ਕੌਕ ਵੀਰ ਕਿਰਪਾ ਤੇ ਝੂਟੇ ਗੌਂਡ ਜੈਸੇ ਮੰਦਰ ਮੈਂ ਬਲਹਰ ਨਾ ਠਾਰੇ ਨਾ ਬਿਨਾ ਕੈਸੇ ਪਾਰ ਉਤਰੇ ਕੁੰਭ ਬਿਨਾ ਜਲ ਨਾ ਟੀਕਾਵੇ ਸਾਧੂ ਬਿਨ ਜੈਸੇ ਅਵਕਤ ਜਾਵੇ ਜਾਰੋ ਜੈਸੇ ਨਾਮ ਨਾ ਚੇਤੇ ਤਨ ਮਨ ਰਮਤ ਰਹੇ ਮੈਂ ਕੇਤੇ ਰਹੋ ਜੈਸੇ ਹਲ ਬਿਨਾ ਜਮੀਨੇ ਬੋਈਏ ਸੂਤ ਬਿਨਾ ਕੈਸੇ ਮਣੀ ਪਰੋਈਏ ਕੁੰਡੀ ਬਿਨ ਕਿਆ ਗੰਠ ਚੜਾਈਏ ਸਾਧੂ ਬਿਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨਾ ਕੋਈ ਬਿੰਬ ਬਿਨਾ ਕੈਸੇ ਕਪਰੇ ਧੋਈ ਕੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਜਬੀ ਨੇ ਨਹੀਂ ਲਿਖੀ ਜੇ ਖਸ ਨਾਗਣ ਤਾਂ ਕਬੀਰ ਏਕਾ ਕਰ ਕਰਨੀ ਕਹੋ ਕਬੀਰ ਏਕਾ ਕਰ ਕਰਨਾ ਗੁਰ ਹੋਏ ਬਹਰ ਨਹੀਂ ਮਰਨਾ ਗੌਂਡ ਕੂਟਣ ਸੋ ਇਸੇ ਮਨ ਕੋ ਕੂਟੇ ਮਨ ਕੋ ਕੂਟੇ ਤੋ ਜੰਤੇ ਛੂਟੇ ਕੁਟ ਕੁਟ ਮਨ ਸੁੱਟੀ ਲਾਵੇ ਸੋ ਕੂਟਣ ਮੁਕਤ ਬਹੁ ਪਾਵੇ ਕੂਟਣ ਕਿਸੇ ਕਹੋ ਸੰਸਾਰ ਸਗਲ ਕੌਣ ਕੇ ਬਾਬੇ ਕਾਰ ਰਾਹੋ ਰਾਚਨ ਸੋ ਮਨਸਿਓ ਨਾਚੇ ਝੂਟਣਾ ਪਤੀਏ ਪਰਚੇ ਸਾਚੇ ਇਹ ਮਨ ਆਗੇ ਪੂਰੇ ਤਾਲ ਨੇ ਨਾਚਨ ਕੇ ਮਨ ਰਖਵਾਲ ਬਾਜਾਰੀ ਸੋ ਬਾਜਾਰੇ ਸੋਧੇ ਪੰਚ ਪਤੀ ਨਾ ਕੋ ਪ੍ਰਬੋਧੇ ਨੌ ਨਾਇਕੀ ਭਗਤ ਪਛਾਣੇ ਸੋ ਬਾਜਾਰੀ ਹਮ ਗੁਰਮਾਨੇ ਸਤਿਗੁਰ ਸੋ ਸੋ ਤਾਂ ਤਨ ਕਰੇ ਇੰਦਰੀ ਕੇ ਜਤਨ ਨਾ ਚਲੇ ਕਹੋ ਕਬੀਰ ਹਮ ਐਸੇ ਲਖਣ ਧਨ ਗੁਰਦੇਵ ਅਤਿ ਰੂਪ ਬਚੱਕਣ ਗੌਣ ਧਰਨ ਗੋਪਾਲ ਧਨ ਗੁਰਦੇਵ ਤਨ ਅਨਾਥ ਬੁੱਲੇ ਟੈਕੇ ਤਨ ਉਹ ਸੰਤ ਜਨ ਜਸੇ ਬਨੀ ਤਿਨਕੋ ਮਿਲਵੋ ਸਾਰੰਗ ਪਾਣੀ ਅਧ ਪਰਖਤੇ ਹੋਏ ਅਨਾਦ ਜਪੀਏ ਨਾਮ ਅਨਕੇ ਸਾਧ ਰਹੋ ਜਪੀਏ ਨਾਮ ਜਪੀਏ ਅਨ ਅੰਬੇ ਕਸਰੇ ਨੀਕਾ ਬਨ ਅੰਨੇ ਬਾਰ ਸੋ ਨਰ ਹੋਵੇ ਤੀਨ ਪਵਨ ਮੈਂ ਆਪਣੀ ਹੋਵੇ ਛੋਡੋ ਅਨ ਕਰੇ ਪਾਖੰਡ ਨਾ ਸੁਹਾਗਨ ਨਾ ਹੋ ਰੰਡ ਜਮੇ ਬਖਤੇ ਦੂਧਾ ਤਾਰੀ ਗੁਪਤੀ ਖਾਵੇ ਬਟਕਾ ਸਾਰੀ ਅੰਨੇ ਬਿਨਾ ਨਾ ਹੋਏ ਸੋ ਕਾਲ ਤਜੀਏ ਅੰਨਾ ਮਿਲੇ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਧਨ ਅਨਾਥ ਠਾਕਰ ਮਨ ਮਾਨਿਆ ਰਾਗ ਗੌਂਡ ਪਾਉਣੀ ਭਗਤ ਨਾਮ ਦੇਵ ਜੀ ਕੀ ਕਰ ਪਹਿਲਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਅਸੋ ਮਤ ਜਗਨੇ ਭਲਾ ਪੁਰਖ ਤਾਨੇ ਪ੍ਰਾਗ ਸਨਾਨੇ ਤੋ ਨਾ ਪੁਜੈ ਕੀਰਤ ਨਾਮਾ ਆਪਣੇ ਰਾਮਾ ਭਜਦੇ ਮਨ ਆਲਸ ਵੀਅ ਰਹੋ ਗਿਆ ਪਿੰਡ ਪੜਤਾ ਬਾਨਰਸ ਅਸਤਾ ਮੁਖ ਵੇਦ ਚਤੁਰ ਪੜਤਾ ਸਗਲ ਧਰਮ ਅਸ਼ਥਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟਕਰਮ ਸਹਿਤ ਰਹਿਤਾ ਸੇਵਾ ਸਖਤ ਸੰਭਾਦਿੰਗ ਮਨ ਛੋੜ ਚੁਣ ਸਗਲ ਭੇਦਿੰਗ ਸਿਮਰ ਸਿਮਰ ਗੋਬਿੰਦ ਭਜਾ ਨਾਮਾ ਤਰਸ ਪਲ ਸਿੱਧਿੰਗ ਗੌਣ ਨਾਮ ਪ੍ਰਮੇ ਜੈਸੇ ਮਿਰਗਾਏ ਪ੍ਰਾਣ ਤਜੇ ਬਾਕੋ ਧਿਆਨ ਨਾ ਜਾਏ ਐਸੇ ਰਾਮ ਐਸੋ ਹੇਰੇ ਰਾਮ ਛੋੜ ਚਿਤ ਅੰਨਾ ਫੇਰੇ ਰਹੋ ਜਿਉ ਮੀਨਾ ਮਿਸੇ ਹਾਰਾ ਸੋਨਾ ਖੜਤੇ ਹੀਰੇ ਸੁਨਾਰਾ ਜਿਉ ਭਿਕ ਹੀ ਹੇਰੇ ਪਰ ਨਾਰੀ ਖੋਡਾ ਡਰ ਤੇਰੇ ਜੁਆਰੀ ਜਹ ਜਹ ਦੇਖੋ ਤਹ ਰਾਮਾ ਕੇ ਜਨ ਧਿਆਵੇ ਨਾਮਾ ਗੌਣ ਮੂਹ ਉਤਾਰ ਲੇ ਰਾਮਾ ਤਾਰ ਲੇ ਮੈਂ ਜਾਨ ਜੰਤਰ ਵੀ ਨਾ ਜਾਣੋ ਬਾਪ ਪੀਠਲਾ ਬਾਂਧੇ ਰਹੋ ਨਰਤੋ ਸੁਰ ਹੋਏ ਜਾਤ ਨਿਮਿਖ ਮੈਂ ਸਤਿਗੁਰ ਬੁੱਧ ਸਿਖਲਾਈ ਨਰਤੇ ਆਪਣੇ ਸੁਰ ਕਿਉਂ ਜੀਤੋ ਸੋ ਅਵਗਤ ਮੈਂ ਪਾਈ ਜਹਾਂ ਜਹਾਂ ਤੂੰ ਅਨਾਰਥ ਟੇਕੇ ਨੈ ਕਟਕਾਵੇ ਮੋਹੇ ਤੇਰੇ ਨਾਮ ਅਲੰਬ ਪਹੁੰਚਣ ਉਦੇ ਨਾਮੇ ਹੀ ਨਿਜ ਮਤ ਇਹ ਮੋਹ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਣੀਆਂ ਬਿਨ ਮੀਨ ਤਲਫੇ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰੋ ਜੈ ਗਾਇਕਾ ਬਾਛਾ ਛੂਟਲਾ ਚੰਚੋਕ ਤਾਂ ਮਾਥਨ ਗੂਟਲਾ ਨਾਮ ਦਿਓ ਨਰਾਇਣ ਪਾਇਆ ਗੁਰ ਭੇਟ ਤਲਖ ਲਖਾਇਆ ਜੈਸੇ ਵਿਖੋਤ ਪਰਨਾਰੀ ਐਸੇ ਨਾਮੇ ਪ੍ਰੀਤ ਮਰਾਰੀ ਜੈਸੇ ਤਾਪ ਤੇ ਨਿਰਮਲ ਘਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਅਮਾ ਰਾ ਗੌਂਡ ਬਾਣੀ ਨਾਮ ਦੇਵ ਜੀ ਓ ਕੀ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਕਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਮੁਖਤ ਜਾਤ ਕੁਲ ਹਰੀ ਸੋ ਹਰ ਅੰਦਰੇ ਕੀ ਲਾਕਰੀ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁੱਖ ਜਮੇ ਰਹੋ ਹਰ ਨਾਕਿਛ ਹਰੇ ਪ੍ਰਾਣ ਅਜਹਮਲ ਕੀ ਓ ਵੈ ਕੁੰਠੋ ਧਾਮ ਸੂਆ ਪੜਾਪਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟਾ ਤਰੀ ਸਿਮਰਨ ਦ੍ਰੋਪਦ ਸਤੁਦਰੀ ਗੋਮਿਤ ਸਤੀ ਮਲਾ ਨਿਸਤਰੀ ਕੈਸੀ ਕੰਸ ਮਥਨ ਕੋ ਕੀਆ ਜੀ ਦਾਨ ਕਰੀ ਕੋ ਦੀਆ ਪ੍ਰਣਬੇ ਨਾਮਾ ਐਸੇ ਹਰੀ ਜਾਪ ਜਤ ਪੈ ਅਪਦਾ ਠਰੀ ਗੌਂਡ ਪੂਤ ਸੀਤਲਾ ਤਾਵੇ ਖਰ ਵਾਹਨ ਉਛਾਰ ਉਡਾਵੇ ਹੋ ਹੋ ਕੀਰਤਨ ਮਈਆ ਲੇਹੋ ਆਨ ਦੇ ਬਦਲਾਵ ਨ ਦੇਹੋ ਰੋ ਸਿਵ ਸਿਵ ਕਰਤੇ ਝੁੰਡ ਤੇ ਆਵੇ ਵਰਤ ਚੜੇ ਡਮਰੂ ਡਮਕਾਵੇ ਮਹਾ ਮਾਈ ਕੀ ਪੂਜਾ ਕਰੇ ਨਰਮੈ ਨਾਰ ਸੋਏ ਉਤਰੇ ਤੂੰ ਕਹੀਏ ਤੇ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਗੁਰਮਤ ਰਾਮ ਨਾਮ ਕੋ ਮੀਤਾ ਪ੍ਰਣਬੇ ਨਾਮਾ ਓ ਕਹੇ ਗੀਤਾ ਬਲਾਵਲ ਗੌਂਡ ਆਜ ਨਾਮੇ ਬੀਟਲ ਦੇਖਿਆ ਮੁਰਖ ਕੋ ਸਮਝਾਏ ਰੇ ਰੋ ਪੰਥ ਪਾਂਡੇ ਤੁਮਰੀ ਗਾਤਾ ਲੋਧੀ ਕਾ ਖਿਤ ਖਾਤੀ ਤੀ ਦੇ ਕੇ ਲੇਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਤੀ ਪਾਂਡੇ ਤੁਮਰਾ ਮਾਹਾਂ ਦਿਓ ਧੌਲੇ ਬੰਦ ਚੜਿਆ ਆਬ ਦੇਖਿਆ ਤਾ ਮੋਦੀ ਕੇ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ
ਪਾਂਡੇ ਤੁਮਰਾ ਰਾਮ ਸੋ ਵੀ ਆਪਦ ਦੇਖਿਆ ਥਾ ਰਾਵਣ ਸੇਤੀ ਦਰਬਰ ਹੋਈ ਕਰਕੀ ਜੋ ਕਵਾਈ ਥੀ ਹਿੰਦੂ ਅਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੁਜੇ ਦਿਓਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੋਹਰਾ ਨਾ ਮਸੀਤ ਰਾਗ ਗਾਉਂਡ ਬਾਣੀ ਰਵਿਦਾਸ ਜੀ ਉਹ ਕੀ ਘਰ ਦੂਜਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਮਕੰਦ ਮਖੁੰਦ ਜਪੋ ਸੰਸਾਰ ਬਿਨ ਮੁਕੰਦਨ ਹੋਏ ਲੋਹਾਰ ਸੋਈ ਮਖੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਨ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਸਦਾ ਆਨੰਦੇ ਰਹੋ ਮਕੰਦ ਮਕੰਦ ਹਮਾਰੇ ਪ੍ਰਾਣੰਗ ਜਬ ਮਕੰਦ ਮਸਤਕ ਨਿਸਾਨੰਗ ਸੇ ਮੁਕੰਦ ਕਰੇ ਬੈਰਾਗੀ ਸੋਈ ਮੁਕੰਦ ਦੁਰਬਲ ਤਨ ਦਾਦੀ ਏਕ ਮਕੰਦ ਕਰੇ ਉਪਕਾਰ ਹਮਰਾ ਕਾਹੇ ਕਰੇ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੁਹੀ ਮਕੰਦ ਜੋਗ ਜੁਗਤਾਰ ਉਪਜੇ ਗਿਆਨ ਹੁਆ ਪ੍ਰਗਾਸ ਕਰ ਕਿਰਪਾ ਲੀਨੇ ਕਰਦਾਸ ਕਹੋ ਕਰ ਵਿਦਾਸ ਅਬ ਤ੍ਰਿਸ਼ਨਾ ਚੂਕੀ ਜਪ ਮਕੰਦ ਸੇਵਾ ਤਾਹੂ ਕੀ ਗੌਂਡ ਜੇ ਉਹ 68 ਤੀਰਥ ਨਾਵੇ ਜੇ ਉਹ ਦੁਆਵ ਸਿਰਾ ਪਜਾਵੇ ਜੇ ਉਹ ਖੂਬ ਤਠਾ ਦੇ ਵਾਵੇ ਕਰੇ ਅੰਧ ਬਿਰਥਾ ਸਭ ਜਾਵੇ ਸਾਧਕ ਨਿੰਦ ਕੇ ਸਹਿ ਤਰੇ ਸਰ ਪਰ ਜਾਨੋ ਨਰਕ ਵੀ ਪਰੈ ਰਹੋ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੇ ਨਾਰ ਸਿੰਘਾਰ ਸਮੇਤ ਸਗਲੀ ਸਿਮਰਤ ਸੁਨੋ ਸੁਨੇ ਕਹੇ ਨਿਤ ਕਮਤ ਕੁਨੇ ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮਦਾਨ ਸੋਭਾ ਮੰਡਪ ਪਵਾਵੇ ਆਪਣਾ ਬਿਗਾਰ ਬਰਾਨਾ ਸਾਂਢੇ ਕਰੇ ਨਿੰਦ ਵੋ ਜੋਨੀ ਹਾਂਡੇ ਨਿੰਦਾ ਕਹਾਂ ਕਰੋ ਸੰਸਾਰਾ ਨਿੰਦਕ ਅਪਗਟ ਪਹਾਰਾ ਨਿੰਦਕ ਸੋਧ ਸੋਧ ਵਿਚਾਰਿਆ ਕਹਿ ਰਵਿਦਾਸ ਪਾਪੀ ਨਰਕ ਸੁਧਾਰਿਆ ਨਿੰਦਾ ਕਹਾਂ ਕਰੋ ਸੰਸਾਰਾ ਨਿੰਦਕ ਅਪਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹਿ ਰਵਿਦਾਸ ਪਾਪੀ ਨਰਕ ਸੁਧਾਰਿਆ ਸ੍ਰੀ ਅਕਾਲ ਸ੍ਰੀ ਗੁਰੂ ਨਾਨਕ ਦੇਵ ਨਰਿੰਦਰ

ಅಂತ ನಾನು

ਹੱਥ ਮਨ ਉਦਤ ਠਹਿਕੜੀਏ ਸੁਰਾਂ ਦਾ ਸੁਧ ਕਰਮ ਖੰਡ।

आकाशवाणी ब्रह्मा सत्वांतरम कमल सुवेंद्र भगत कमल

अंत न सुनी कहना अंत न करना देना अंत न देखना सुनना।

ਪੇਸ਼ਾ ਮੰਦ ਖਲਾਸੀ ਭਾਣੇ ਹੋਰ ਆਖ ਨਾ ਸਕੈ ਜੇ ਕੋ ਖਾਇ ਕੇ ਆਖਣ।

acuerdo.

ਕਾਲਾ ਮੋਹਣੀ ਅਮਨ ਮੋਹਨ ਦੁਰਗਾ ਮੱਚ

0: ਕਿਤੇ ਕਿਤੇ ਰੱਖਣ ਤੂੰ ਹੁੰਦ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦ
0: ਕਿਤੀਆਂ ਸੁੱਤੀ ਨਾਨਕ ਅੰਤ।

Sankt Paul, Sankt Rampenweg, Sankt Dom.

स्वस्थ आसन ब्रह्म अश्वान्तरम्।

अंत न शक्ति कह नान अंत न करना है नाम अंत न वेखण सुन न अंत।

ਇੱਥੇ ਕੱਪ ਪੈਣ ਦੇਖਾ, ਇੱਥੇ ਲੈ ਲੈ ਮੁਕਰਦਾ, ਇੱਥੇ ਮੂਰਖ ਖਾਈ ਦਾ, ਇੱਥੇ ਅੰਦੂਖ ਰੂਪ ਸ਼ਰਮਾ, ਇਹ ਭੇਦਾ ਬੰਦ ਖਲਾਸੀ ਭਾਣਾ।

ਚੇਤੇ ਰਤਨ ਤੁੰਗ ਕਿਰਤੀਆ ਪਾਣੀ।

ਖੁਰਤ ਮਤ ਮਨ ਉਦਤ ਹੈ ਕਰੀਏ ਸੁਰਾ ਸਦਾ ਕੀ ਸੁਤ ਕਰਮ ਖੰਡ ਕੀ ਬਾਣੀ ਜੋ ਹੈ ਹੋਰ ਨ ਕੋਈ ਮੈਂ ਰਾਮ ਕਿੱਥੇ

Sankt Sankt Sankt Sankt Sankt Sankt

ಕಂಡು

ਇੱਥੇ ਅਬ ਸਪੈਂਦੇ ਦਾ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਕੂਪ ਸ਼ਰਮਾ ਇਹ ਬੇਦਾਸ ਤਰੀਕਾ ਬੰਦ ਖਲਾਸੀ ਭਾਣਾ

सोदर तेरा सो करके सर्व

ਸੋਹਣ ਪੰਜ ਪ੍ਰਵਾਨ ਨਦਰੀ ਕਰਮ ਸਵੈ ਨੇ ਕੱਠ ਖਾਈ ਉੱਥੇ ਪਾਏ ਨਾਨਕ ਪੈਰ ਕਰਮ ਖੰਡ ਕਾ ਕੇ।

ਕਿਰਤੀਆਂ ਸੁਣਨੇ

Sorry.

Yeah,

ਹਰਨਾਮਾ ਜਾ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਵਾਨਾ ਰਹਾਉ ਵਡ ਭਾਗੀ ਤੇ ਜਨ ਕੋ ਜਾਣੈ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨ ਬੈਕੁੰਠ ਸਦਾਵੈ ਅਜਾਮਲ ਕਉ ਅੰਤ ਕਾਲ ਮੈਨ ਨਾਰਾਇਣ ਸੁਧ ਆਈ ਜਾਂ ਗਤ ਕਉ ਜੋਗੀ ਸਿਰ ਬਾਂਛਤ ਸੋ ਗਤ ਛਿਨ ਮੈਂ ਪਾਈ ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਭੈ ਪਾ ਦਾਨ ਪਦ ਤੇ ਦੀਨਾ ਰਾਮ ਕਲੀ ਮਹੱਲਾ ਨੌਵਾਂ ਸਾਧੋ ਕੌਣ ਜੁਗਤ ਅਬ ਕੀਜੈ ਜਾ ਤੇ ਦੁਰਮਤ ਸਗਲ ਬਨਾਸੈ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮੈਂ ਹੈ ਔਰ ਜਰਿਓ ਹੈ ਬੂਝੈ ਨਾ ਕਛ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰੈ ਪਾਵੈ ਪਦ ਨਿਰਵਾਨਾ ਭੈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਵ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸ ਬਾਸਰ ਮੈਂ ਨਿਮਖ ਏਕ ਉਰ ਧਾਰੈ ਜਮ ਕੋ ਤਰਾਸ ਮਿਟੈ ਨਾਨਕ ਤੇ ਆਪਣੋ ਜਨਮ ਸਵਾਰੈ ਰਾਮ ਕਲੀ ਮਹੱਲਾ ਨੌਵਾਂ ਪ੍ਰਾਣੀ ਨਾਰਾਇਣ ਸੁਧ ਲੇਹੋ ਛਿਨ ਛਿਨ ਔਧ ਘਟੈ ਨਿਸ ਬਾਸਰ ਬਿਰਥਾ ਜਾਤ ਹੈ ਦੇਹ ਰਹਾਉ ਧਰਨਾ ਪੋ ਵਿਖਿਅਨ ਸਿਉ ਖੋਇਓ ਬਾਲਪਨ ਅਗਿਆਨਾ ਬਿਰਧ ਭੈਓ ਅਜੂ ਨਹੀਂ ਸਮਝੈ ਕੌਣ ਕੁਮਤ ਉਰਜਾਨਾ ਮਾਨਸ ਜਨਮ ਦਿਓ ਜੇ ਠਾਕਰ ਸੋ ਤੈਂ ਕਿਉਂ ਵਿਸਰਾਇਓ

ਚਿਤ ਚਿੰਤਾ ਮਨ ਹੋਏ ਹੈ ਅੰਤ ਸਹਾਈ। ਰਾਮ ਕਲੀ ਮਹੱਲਾ ਪਹਿਲਾ ਰਾਸ਼ਟਰਪਤੀਆ ਏਕ ਓਂਕਾਰ ਸਤਿਗੁਰ ਪ੍ਰਸਾਦ। ਸੋਈ ਚੰਦ ਚੜ੍ਹੈ ਸਿਤਾਰੇ ਸੋਈ ਦਿਨਿਅਰ ਤਪਤ ਰਹੈ ਸਾ ਧਰਤੀ ਸੋ ਪੌਣ ਚੁਲਾਰੇ ਜੁਗ ਜੀ ਖੇਲੇ ਥਾਵ ਕੈਸੇ ਜੀਵਨ ਤਲਵ ਨਿਵਾਰ ਹੋਵੈ ਪਰਵਾਣਾ ਕਰੈ ਤਿਗਾਣਾ ਕੱਲ ਲੱਖਣ ਵਿਚਾਰ ਰਹਾਓ ਕਿਤੇ ਦੇਸ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੈ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਛੀਜੈ ਤਪ ਘਰ ਤਪ ਨਾ ਹੋਈ ਜੇ ਕੋ ਨਾਮ ਲੈ ਬਦਨਾਮੀ ਕਲ ਕੇ ਲੱਖਣ ਏਈ ਜਿਸ ਸਕਦਾਰੀ ਤਿਸੈ ਖੁਆਰੀ ਚਾਕਰ ਕੇ ਹੇ ਡਰਣਾ ਜਾਂ ਸਕਦਾਰਾ ਪਵੈ ਜੰਜੀਰੀ ਤਾਂ ਚਾਕਰ ਹੱਥੋਂ ਮਰਣਾ ਆਖ ਗੁਣਾ ਕਲ ਆਈਐ ਤੇਹ ਜਗ ਕਿਹਾ ਕੇਰਾ ਰਹਿਆ ਤਪਾਵਸ ਜੇ ਗੁਣ ਦੇ ਤਪਾਈਐ ਰਹਾਉ ਕਲ ਕਲ ਵਾਲੀ ਸਦਾ ਨਵੇੜੀ ਕਾਜੀ ਕਿਸਨਾ ਹੋਆ ਬਾਣੀ ਬ੍ਰਹਮਾ ਵੇਦ ਅਥਰਵਣ ਕਹਿ ਕਰਣੀ ਕੀਰਤ ਲਹਿਆ ਪਤਵਿਣ ਪੂਜਾ ਸਤਵਿਣ ਸੰਜਮ ਜਤਵਿਣ ਕਾਹੇ ਜਨੇਊ ਨਾਵੋ ਧੋਵੋ ਤਿਲਕ ਚੜਾਵੋ ਸੋਚਵਿਣ ਸੋਚ ਨਾ ਹੋਈ ਕਲ ਪ੍ਰਵਾਨ ਕੁਤੇਵ ਕਰਾਣ ਪੋਥੀ ਪੰਡਿਤ ਰਹਿ ਪੁਰਾਣ ਨਾਨਕ ਨਾਮ ਭਇਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੈ ਵਡਿਆਈ ਏਦੂ ਉਪਰ ਕਰਮ ਨਹੀਂ ਜੇ ਘਰ ਹੁੰਦੇ ਮੰਗਣ ਜਾਈਐ ਫਿਰ ਉਲਾਮਾ ਮਿਲੈ ਤਹੀ ਰਾਮ ਕਲੀ ਮਹੱਲਾ ਪਹਿਲਾ ਜਗ ਪ੍ਰਬੋਧੈ ਮੜੀ ਵਧਾਵੈ ਆਸਣ ਤਿਆਗ ਕਾਹੇ ਸਚ ਪਾਵੈ ਮਮਤਾ ਮੋਹ ਕਾਮਣ ਹਿਤਕਾਰੀ ਨਾ ਔ ਧੂਤੀ ਨਾ ਸੰਸਾਰੀ ਯੋਗੀ ਬੈਸ ਰਹੋ ਦੁਬਦਾ ਦੁਖ ਲਾਗ ਭਾਗੈ ਘਰ ਘਰ ਮਾਂਗਤ ਲਾਜ ਨਾ ਲਾਗੈ ਰਹਾਉ ਗਾਵੈ ਗੀਤ ਨਾ ਚੀਨੈ ਆਪ ਕਿਉਂ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਭਾਏ ਭਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰੇ ਪਖੰਡ ਮਾਇਆ ਮੋਹ ਸਹਿ ਜਮਡੰਡ ਫੂਟੈ ਖਾਪਰ ਭੀਖ ਨਾ ਭਾਏ ਬੰਧਨ ਬਾਂਧਿਆ ਆਵੈ ਜਾਏ ਬਿੰਦਨਾ ਰਾਖੈ ਜਤੀ ਕਹਾਵੈ ਮਾਇਆ ਮਾਈ ਮੰਗਤ ਤਰੈ ਲੋਭਾਵੈ ਨਿਰਦਇਆ ਨਹੀਂ ਜੋਤ ਉਜਾਲਾ ਬੂਡਤ ਬੂਡੇ ਸਰਬ ਜੰਜਾਲਾ ਭੇਖ ਕਰੈ ਖਿੰਥਾ ਬਹੁ ਥਟੂਆ ਖਟੂਆ ਝੂਠੋ ਖੇਲ ਖੇਲੈ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਬਿਣ ਕਰਮਾ ਕੈਸੇ ਉਤਰ ਸਫਾਰੇ ਮੁੰਦਰਾ ਫਟਕ ਬਣਾਈ ਕਾਣ ਮੁਕਤ ਨਹੀਂ ਵਿਦਿਆ ਵਿਗਿਆਨ ਜਿਹਵਾ ਇੰਦਰੀ ਸਾਧ ਲਵਾਨਾ ਪਸੂ ਭਏ ਨਹੀਂ ਮਿਟੈ ਨਿਸ਼ਾਨਾ ਤ੍ਰੈਵਦ ਲੋਗਾ ਤ੍ਰੈਵਦ ਜੋਗਾ ਸ਼ਬਦ ਵਿਚਾਰੈ ਚੂਕਸ ਸੋਗਾ ਉਚਲ ਸਾਚ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੈ ਸੋਏ ਤੁਝ ਪੈ ਨੌਨਦ ਤੂੰ ਕਰਨ ਜੋਗ ਥਾਪ ਥਾਪੇ ਕਰੇ ਸੋ ਹੋਗ ਜਤ ਸਤ ਸੰਜਮ ਸੱਚ ਸੋ ਚੀਤ ਨਾਨਕ ਜੋਗੀ ਤਰੇ ਭਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖੱਟ ਮੱਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਧੁਨ ਅੰਤਰ ਜਾਗੀ ਬਾਜੈ ਅਨਹਦ ਮੇਰਾ ਮਨ ਲੀਣਾ ਗੁਰਬਚਨੀ ਸਚ ਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰ ਹਰ ਮੀਠਾ ਲਾਗੈ ਹਰ ਹਰ ਨਾਮ ਸਮਾਈਐ ਰਹਾਉ ਮਾਇਆ ਮੋਹ ਵਰਜ ਸਮਾਏ ਸਤਿਗੁਰ ਭੇਟੇ ਮੇਲ ਮਿਲਾਏ ਨਾਮ ਰਤਨ ਨਿਰਮੋਲ ਹੀਰਾ ਤਿਤਰਾ ਤਾ ਮੇਰਾ ਮਨ ਧੀਰਾ ਹੋਮੈ ਮਮਤਾ ਰੋਗ ਨਾ ਲਾਗੋ ਹੋਮੈ ਮਮਤਾ ਰੋਗ ਨਾ ਲਾਗੈ ਰਾਮ ਭਗਤ ਜਮ ਕਾ ਭਉ ਭਾਗੈ ਜਮ ਜੰਦਾਰ ਨਾ ਲਾਗੈ ਮੋਹੇ ਨਿਰਮਲ ਨਾਮ ਹਿਰਦੈ ਹੈ ਹਰ ਸੋਏ ਸ਼ਬਦ ਵਿਚਾਰ ਭੈ ਨਿਰੰਕਾਰੀ ਗੁਰਮਤ ਜਾਗੈ ਦੁਰਮਤ ਪ੍ਰਹਾਰੀ ਅੰਦਨ ਜਾਗ ਰਹੇ ਲਿਵਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮੈਂ ਰਹਿ ਨਿਰਾਰੇ ਤਸਕਰ ਪੰਚ ਸ਼ਬਦ ਸੰਘਾਰੇ
पार घर जाए न मन डोलाए, सहज निरंतर रहो समाए, गुरमुख जाग रहे औ तूता, सद वैरागी तत् परोता, जग सूता मरिया वै जाए, बिन गुर शब्द न सोची पाए, अनहद शब्द वजै दिन राती, अवगत की गत गुरमुख जाती, तौ जानी जा शब्द पछानी, एको रब रिया निर्वाणी, सुन समाद सहज मन राता, तज हौ लोभा एको जाता।

ਜਿਸ ਗੁਰ ਮਿਲੈ ਸੋਈ ਵਿਦ ਜਾਣ, ਗੁਰਮਤ ਹੋਏ ਤਾਂ ਹੁਕਮ ਪਛਾਣ, ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹਮ ਜਾਏ ਸ਼ਬਦ ਘਰ ਲਈਐ ਰਾਵ, ਗਣ ਗਣ ਜੋਤਕ ਕਾਢੀ ਕੀਨੀ, ਪੜੈ ਸੁਣਾਵੈ ਤਤ ਨ ਚੀਨੀ, ਸਭ ਸਹਿ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨ ਸਕਲੀ ਛਾਰ, ਨਾਵੈ ਧੋਵੈ ਪੂਜੈ ਸੈਲਾ, ਬਿਨ ਹਰ ਰਾਤੇ ਮੈਲੋ ਮੈਲਾ, ਗਰਭ ਨਿਵਾਰ ਮਿਲੈ ਪ੍ਰਭ ਸਾਰਥ, ਮੁਕਤ ਪ੍ਰਾਣ ਜਪ ਹਰ ਕਿਰ ਤਾਰਥ, ਵਾਚੈ ਵਾਦਨਾ ਬੇਦ ਵਿਚਾਰ, ਆਪ ਡੁੱਬੈ ਕਿਉਂ ਪਿਤਰਾ ਤਾਰੈ, ਵਾਚੈ ਵੇਦਨਾ ਵਾਚੈ ਵਾਦ ਨਾ ਬੇਦ ਵਿਚਾਰੈ, ਆਪ ਡੁੱਬੈ ਕਿਉਂ ਪਿਤਰਾ ਤਾਰੈ, ਘਟ ਘਟ ਬ੍ਰਹਮ ਚੀਨੈ ਜਨ ਕੋਏ, ਸਤਿਗੁਰ ਮਿਲੈ ਤਾਸੋ ਜੀ ਹੋਏ, ਗਣਤ ਗਣੀਐ ਸਹਿ ਸਾ ਦੁਖ ਜੀਐ, ਗੁਰ ਕੀ